0: ਭਰਪੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਜਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ
0: ਸਰਬ ਨੈ ਨਾਪੇ ਖਨਹਾਰਾ
1: ਸਗਲ ਸਮਗਰੀ ਜਾ ਕਾਤਨਾ
0: ਆਪਨ ਜਸ ਆਪ ਹੀ ਸੁਨਾ
1: ਆਵਨ ਜਾਨ ਇੱਕ ਖੇਲ ਬਨਾਇਆ
0: ਆਗਿਆ ਕਾਰੇ ਕੀਨੇ ਮਾਇਆ
1: ਸਭ ਕੈ ਮਧ ਅਲਿਪਤੋ ਰਹਿ
0: ਜੋ ਕਿਛੁ ਕਹਿਣਾ ਸੋ ਆਪੇ ਕਹੇ
1: ਆਗਿਆ ਆਵੇ ਆਗਿਆ ਜਾਏ
0: ਨਾਨਕ ਜਾ ਪਾਵੇ ਤਾਂ ਲੈ ਸਮਾਏ
1: ਇਸਤੇ ਹੋਏ ਸੋ ਨਾਹੀ ਬੁਰਾ
0: ਬੁਰੇ ਕਹੋ ਕਿਨੇ ਕਛੁ ਕਰਾ
1: ਆਪ ਭਲਾ ਕਰਤੂਤ ਅਤ ਨੀਕੀ
0: ਆਪੇ ਜਾਣੇ ਆਪਣੇ ਜੀ ਕੀ
1: ਆਪ ਸਾਜ ਧਾਰੀ ਸਭ ਸਾਜ
0: ਓਤ ਓਤ ਆਪਨ ਸੰਗ ਰਾਜ
1: ਤਾਂ ਕਿ ਗਤ ਵਿਤ ਕਹੀਂ ਨਾ ਜਾਏ
0: ਦੂਸਰ ਹੋਏ ਤਾਂ ਸੋ ਜੀ ਪਾਏ
1: ਇਸਕਾ ਕੀਆ ਸਭ ਪਰਵਾਨ
0: ਗੁਰ ਪ੍ਰਸਾਦ ਨਾਨਕ ਇਹੋ ਜਾਨ
1: ਜੋ ਜਾਣੇ ਤਿਸ ਸਦਾ ਸੁਖ ਹੋਏ
0: ਆਪ ਮਿਲਾਏ ਲਏ ਪ੍ਰਭ ਸੋਏ
1: ਓ ਤਨਵੰਤ ਕੁਲਵੰਤ ਪਤਵੰਤ
0: ਜੀਵਨ ਮੁਖ ਸ੍ਰੀ ਹਿਰਦੇ ਭਗਵੰਤ
1: ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਤਰਾਇਆ
1: ਜਨ ਆਵਨ ਕਾ ਇਹ ਸੁਆਉ
0: ਜਨ ਕੇ ਸੰਗ ਚਿਤ ਆਵੇ ਨਾਉ
1: ਆਪ ਮੁਕਤ ਮੁਕਤ ਕਰੇ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ।

ਸਾਚਾ ਨਾਮ ਮੇਰਾ ਆਧਾਰੁ, ਸਾਤ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ।

ਮਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ।

ਧਿਆਨ ਕਿਸ ਕਰਮ ਨ ਜਾਣਾ ਮਾਹੇ ਨਾ ਨਿਰਮਲ ਕਰਨੀ ਸਾਧ ਸੰਤ ਗੁਰ ਅੰਚਲ ਲਾਭ ਬਿਖਮ ਨਦੀ ਜਾਏ ਧਰਨੀ ਸੱਜਣ ਸੱਚਾ ਪਾਤਸ਼ਾਹ ਸਰਸਾਂ ਦੇ ਸਾਹ

ਮੇਰੇ ਦਿਲ ਦੇ ਹੈਗੇ ਕੋਈ ਤੇਰੇ ਦਿਲ ਦੇ ਮੇਰੇ ਨਾਲ ਦੇ।

ਹਾਂਜੀ ਹਾਂਜੀ ਖਾਲਸਾ ਜੀ ਅਜੇ ਤਾਂ ਤੁਹਾਡੇ ਵੱਲੋਂ ਆਏ ਤੁਹਾਡੇ ਵੱਲੋਂ

question.

0: Betätigung.
1: Was sie hat die? Gar nicht, wahrscheinlich dann.

0: ਚੋਰ ਕਹਿੰਦਾ ਚੋਰ ਮਾਰਨਾ ਚੁੱਪ ਕਰ
1: ਦੇਖ ਰੱਖ ਦੇ ਉੱਥੇ ਹਰਦੀਸ਼ ਦੇ ਕੋਲ ਹਰਦੀਸ਼ ਦੇ ਕੋਲ

ਮੈਂ ਤਾਂ ਕਹਿੰਦਾ ਸਗੋਂ ਤੁਸੀਂ ਇਹਨੂੰ ਕਹੋ ਵੀ ਮੇਰਾ ਤਾਂ ਭਾਅ ਹੁਣ ਉਪਰ ਛਾਵੀ ਬੰਦ ਹੋ ਗਿਆ, ਹੁਣ ਤੁਸੀਂ ਆਪੇ ਸਾਂਭੋ ਮਗਰੋਂ ਏਦਾਂ ਕਹੋ ਹੁਣ ਤੁਸੀਂ।

ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹਿਸਮਾਏ।

ਨਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਣ ਜਾਈ ਤੇਰੀ ਤਿਲ ਵਡਿਆਈ।

ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਅਰਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸੋ ਜੋ ਸਤਿਗੁਰ ਸਰਣ

ਪਰਮ ਪਦ ਪਾਇਆ। ਸੁਕੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੁਤ ਬੰਤਾ, ਕੋਈ ਨ ਕਿਸਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ। ਕਾਹੇ ਮਨ ਭਉ ਕਰਿਆ, ਉਡੇ ਉਡਿਆ ਵੈਸੈ ਕੋਸਾ, ਤਿਸ ਪਾਛੈ ਬਚਰੇ ਛਰਿਆ। ਤਿੰਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸੁਧਾਨ,

ਆਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆਵੈ ਤੂਜੀ ਹਰ ਸੱਚੇ ਸਿਰਜਣ ਹਾਰਾ ਸਭ ਜੀਤ ਮਾੜੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋਹ ਜੀ ਸਭ ਦੁੱਖ ਵਿਸਾਰਨ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰ ਮਰਨ ਅੰਤਰ ਜੀ ਹਰ ਏਕੋ ਪੁਰਖ ਸਮਾਣਾ

ਨਕੋ ਤਿੰਨ ਕੁਰਬਾਣਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੂਜੀ ਹਰ ਅਨਕ ਅਨੇਕ ਅਨੰਤਾ

ਅਨੇਕ ਪੜਹਿ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੀ ਵੜੇ ਅਵਰਣ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰ ਹੈ ਸੋ ਹੋਈ ਤੁਧ ਆਪੇ ਸ੍ਰੇਸ਼ਟ ਸਭ ਉਪਾਈ।

ਧਿਆਇਆ ਜਿਸ ਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆ ਉਹ ਸਭ ਤੁਝੀ ਮਾਹੇ ਕੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਅੱਖ ਬਖਾਣੈ

ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿੰਤੋਂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਨੁੱਖ ਦੇਹੁਰੀਆ

ਚਾਪਈ ਪੁਨਰਾਚਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਬਹੁ ਪਨ ਬ੍ਰਿਸ਼ਟ ਗਗਨ ਤੇ ਭਈ ਸਭਿਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬਨ ਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਲਿਹ ਉਬਾਰੇ ਕਬਿਉ ਬਾਚੁ ਬੇਨਤੀ ਚਉਪਈ।

ਕਰੀਐ ਸਭ ਬੈਰਨ ਕਉ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਾਹ ਪਿਆਸਾ ਤੁਮਹ ਛਾੜ ਕੋਈ ਅਵਰਣ ਧਿਆਉ ਜੋ ਬਰਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੀ ਤਾਰੀਆ ਹੈ ਚੁਣ ਚੁਣ ਸਤਰ ਹਮਾਰੇ ਮਾਰੀਆ ਹੈ ਆਪ ਹਾਲਦ ਮੁਝ ਅਬਰੀਆ ਮਰਨ ਕਾਲ ਕਾ ਤ੍ਰਾਸਨ ਮਰੀਆ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਧੁਜ ਜੋ ਕਰਿਓ ਰੱਛਾ ਰੱਖ ਲੇ ਹੋ ਮੋਹ ਰੱਖਣ ਹਾਰੇ ਸਾਹਿਬ ਸੰਤ ਸਿਹਾਏ ਪਿਆਰੇ ਦੀਨ ਬੰਧਨ ਦੁਸ਼ਟਨ ਕੇ ਹੰਤਾ ਤੁਮਹੁ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਅਵਤਰਾਉ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ

ਮੁਕਤੇ ਰਹਾ ਖੜਗ ਕੀਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੁੱਖ ਤੇ ਲਿਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀ ਅਨ ਕੋ ਛੈ ਕਰਤਾ ਸ੍ਰੀ ਅਸਤੋਜ ਜਪਹਿ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਤ ਸਭ ਆਪਤ ਕੋਈ ਅੜਿਲ

ਤਾਰੋ ਆਪਣਾ ਜਾਨੋ ਕਰੋ ਰਖਵਾਰੂ ਬਾਹ ਕੀ ਲਾਜ ਵਿਚਾਰ ਆਪਣਾ ਜਾਨ ਮੁਜਾਈ ਪ੍ਰਤ ਪਰੀਐ ਚੁਣ ਚੁਣ ਸਤਰ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦਉ ਚਲੈ ਰਾਕੇ ਆਪ ਮੋਹੇ ਔਰ ਨੰਦ ਲੈ ਤੁਮ ਮਮ ਕਰਹੋ ਸਦਾ ਪ੍ਰਤਪਾਰਾ ਤੁਮ ਸਾਹਿਬ ਮੈਂ ਦਾਸ ਤਿਹਾਰਾ ਜਾਨ ਆਪਣਾ ਮੁਜਨ ਬਾਜੋ ਆਪ ਕਰੋ ਹਮਰੇ ਸਭ ਕਾਜ

ਤੋਹੇ ਹਰ ਪਰਾਮਾਯਾਨ ਦਵਾਰ ਤੋਹੇ ਆਪਣਾ ਜਾਨੋ ਕਰੋ ਪ੍ਰਤਵਾਰਾ ਤੁਮ ਸਾਹਿ ਮੈਂ ਕਿੰਕਰ ਥਾਰਾ ਦਾਸ ਜਾਣਦਾ ਹਾਂ ਤੂੰ ਬਾਰੋ ਹਮਰੇ ਸਭ ਬੈਰੀਆਂ ਸੰਘਾਰੋ ਪ੍ਰਥਮ ਧਰੋਂ ਭਗਵਤ ਕੋ ਧਿਆਨਾ ਬਾਹਰ ਕਰੋਂ ਕਬਤਾ ਬਿਦ ਨਾਨਾ ਕ੍ਰਿਸ਼ਨ ਜਥਾ ਮਤ ਤ੍ਰਿਤ੍ਰ ਚਾਰੂ ਚੁੱਕ ਹੋਏ ਕਬਲਿਓ ਸੁਧਾਰੂ ਕਬਿਓ ਬਾਚੋਂ ਦੋਹਰਾ ਜੋ ਨਿਜ ਬ੍ਰਹਮੋ ਸੋ ਕਹਾ ਸੋ ਕਹੁ ਜਗ ਮਾਹੇ ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸੁਰ ਕੋ ਜਾਹੀ ਦੋਹਰਾ

ਸਾਚੀ ਸਾਹਿਬਾ ਕਿਆ ਨਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹਾ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿੱਟੋ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ

ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾ ਬੜੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਾਧਾਰੋ।

ਸਮਰੱਥ ਜਿੱਥੇ ਕੋਈ ਨਾਹੇ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ। ਸੁਣ ਕੇ ਜੰਮ ਕੇ ਦੂਤ ਨਾਏ ਤੇਰੇ ਚੜ ਜਾਹੇ। ਪਾਉ ਜਲ ਬਿਖਮ ਸਗਾਹੋ,

ਗੁਰ ਆਰਾਧਨਾ ਜਿਹੇ ਬਾਜਪ ਗੁਰ ਨਾਉ ਨੇਤਰੀ ਸਤਿਗੁਰ ਦੇਖਣਾ ਸ਼੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਆ ਠਾਉ ਕਹੁ ਨਾ।

0: ਇਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ।
1: ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ।

ਕੀਰਤਨ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨਾ ਜੀ ਪੁਰਚੁਕ ਦੀ ਖਿਮਾ ਸਤਿਗੁਰੂ ਗਰੀਬ ਨਿਵਾਸ ਸ਼ਬਦ ਦਾ ਪੜਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ ਆਪ ਸਰਵਣ ਕਰੀਏ ਗੁਰਸ਼ਬਦ ਅਤੇ ਗੁਰਮਤਿ ਵਿਚਾਰਾਂ ਗਿਆਨੀ ਹਰਜੀਤ ਸਿੰਘ ਜੀ ਹੋਰਾਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੁਗ ਜੁਗ ਅਟਲ ਅੰਮ੍ਰਿਤ ਦੇ ਦਾਤੇ ਨਾਮ ਦੇ ਜਹਾਜ਼ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਗੋਦ ਵਿੱਚ ਸੁਭਾਏ ਮਾਨ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਆਓ ਸਤਿਗੁਰੂ ਜੀ ਨੇ ਵਡਭਾਗਾ ਸਮਾਂ ਬਖਸ਼ਿਸ਼ ਕੀਤਾ ਹੈ ਗੁਰੂ ਘਰ ਦੇ ਕੀਰਤਨੀ ਜਥੇ ਪਾਸੋਂ ਸੰਧਿਆ ਦੇ ਸਮੇਂ ਸੋਦਰ ਰਹਿਰਾਜ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਅਲਾਹੀ ਬਾਣੀ ਦਾ ਕੀਰਤਨ ਸਰਵਨ ਕਰ ਰਹੇ ਸੀ। ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਕਥਾ ਕੀਰਤਨ ਸੁਖਦਾਈ। ਉਪਰੰਤ ਸਮਾਂ ਹੋਇਆ ਹੈ ਕਥਾ ਵਿਚਾਰ ਦਾ। ਕੁਝ ਕਹਿਣ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਗੁਰਫਤਿਹ ਦੀ ਸਾਂਝ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਜਿਹੜੀ ਵਿਚਾਰ ਆਪਾਂ ਕਰ ਰਹੇ ਸੀ ਕਿ ਕਿਸ ਤਰ੍ਹਾਂ ਗੁਰੂ ਦੀ ਬਖਸ਼ਿਸ਼ ਦੇ ਨਾਲ ਇਹ ਜਿਹੜਾ ਮਨੁੱਖਾ ਜੀਵਨ ਹੈ ਇਹ ਸਾਨੂੰ ਪ੍ਰਾਪਤ ਹੋਇਆ। ਸਤਿਗੁਰੂ ਜੀ ਗੁਰਬਾਣੀ ਦੇ ਵਿੱਚ ਜਦੋਂ ਅਸੀਂ ਰਹਿਰਾਜ ਸਾਹਿਬ ਦਾ ਪਾਠ ਕਰਦੇ ਹਾਂ ਸਾਨੂੰ ਪਰਮਾਤਮਾ ਦੇ ਦਰ ਦੀ ਜਿਹੜੀ ਸੋਝੀ ਹੈ ਉਹ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿੱਤ ਬਹਿ ਸਰਬ ਸੰਭਾਲੇ। ਸਤਿਗੁਰੂ ਜੀ ਰੋਜ਼ਾਨਾ ਸਾਨੂੰ ਦੱਸਦੇ ਨੇ ਵੀ ਉਹ ਦਰ ਉਹ ਘਰ ਕਿਹੜਾ ਹੈ ਜਿੱਥੇ ਪਰਮਾਤਮਾ ਸਾਰਿਆਂ ਦੀ ਸੰਭਾਲ ਕਰ ਰਿਹਾ ਹੈ। ਬਾਣੀ ਪੜ੍ਹਨ ਦਾ ਜਿਹੜਾ ਸਾਡਾ ਮਕਸਦ ਹੈ, ਕੱਲ੍ਹ ਵੀ ਆਪਾਂ ਵਿਚਾਰ ਕੀਤੀ ਸੀ ਕਿ ਜਦੋਂ ਵੀ ਅਸੀਂ ਬਾਣੀ ਪੜ੍ਹਨੀ ਹੈ ਚਾਹੇ ਥੋੜ੍ਹੀ ਪੜ੍ਹ ਲਈਏ ਪਰ ਯਤਨ ਕਰੀਏ ਸ਼ਬਦ ਦੀ ਜਿਹੜੀ ਵਿਚਾਰ ਹੈ ਗੁਰੂ ਦੇ ਸ਼ਬਦ ਨੂੰ ਸੁਰਤ ਕਰਕੇ ਸਮਝਣ ਦਾ ਯਤਨ ਕਰਨਾ ਹੈ। ਕਈ ਵਾਰੀ ਕਈ ਸਾਲ ਹੋ ਜਾਂਦੇ ਨੇ ਬਾਣੀ ਪੜ੍ਹਦਿਆਂ ਪਰ ਸੋ ਦਰ ਕੀ ਹੈ ਇਹਦੇ ਬਾਰੇ ਸਮਝ ਨਹੀਂ ਆਉਂਦੀ। ਉਹ ਪੁਰਖ ਕੌਣ ਹੈ ਜਿਹਦੇ ਬਾਰੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਇਸ ਬਾਣੀ ਦੇ ਵਿੱਚ ਦੱਸਿਆ ਹੈ, ਗੁਰੂ ਸਾਹਿਬਾਨਾਂ ਨੇ ਉਹਦਾ ਭੇਦ ਖੋਲਿਆ ਹੈ। ਇਹ ਕੱਲ੍ਹ ਵਿਚਾਰ ਆਪਾਂ ਸਾਂਝੀ ਕੀਤੀ ਸੀ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਕਿਉਂਕਿ ਸਭ ਤੋਂ ਪਹਿਲਾਂ ਕਿਸੇ ਦੇ ਘਰ ਜਾਣਾ ਹੋਵੇ ਅਸੀਂ ਦਰ 'ਤੇ ਪਹੁੰਚਦੇ ਹਾਂ, ਦਰ ਤੋਂ ਬਾਅਦ ਘਰ ਆਉਂਦਾ ਹੈ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿੱਤ ਬਹਿ ਸਰਬ ਸੰਭਾਲੇ। ਇਹ ਸੱਚੇ ਪਾਤਸ਼ਾਹ ਤੇਰਾ ਉਹ ਘਰ ਕਿੱਦਾਂ ਦਾ ਹੈ, ਤੇਰਾ ਦਰ ਕਿੱਦਾਂ ਦਾ ਹੈ ਜਿਸ ਦਰ 'ਤੇ ਅਸੀਂ ਪਹੁੰਚਣਾ ਹੈ। ਫਿਰ ਅਸੀਂ ਉਹਦੇ ਸਾਹਮਣੇ ਬਹਿ ਕੇ ਸੁਰਤ ਕਰਕੇ ਸ਼ਬਦ ਦੇ ਰਾਹੀਂ ਇਹ ਸ਼ਬਦ ਪੜ੍ਹਦੇ ਹਾਂ। ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ। ਪਰਮਾਤਮਾ ਨੂੰ ਸੁਰਤ ਮੰਡਲ ਦੇ ਵਿੱਚ ਨਜ਼ਦੀਕ ਜਾਣ ਕੇ ਕਿੰਨਾ ਕੁ ਲਾਗੇ ਸਮਝਣਾ ਹੈ। ਕਹੇ ਰਵਿਦਾਸ ਹੱਥ ਪੈ ਨੇੜੇ, ਵੀ ਉਹ ਮੇਰੇ ਹੱਥ ਤੋਂ ਵੀ ਮੇਰੇ ਲਾਗੇ ਹੈ। ਸਦਾ ਅੰਗ ਸੰਗੇ ਅਪੰਗੰਗ ਬੇਪੂਤੇ, ਕਿ ਪਰਮਾਤਮਾ ਮੇਥੋਂ ਵੱਖ ਨਹੀਂ। ਅਤੇ ਇਸੇ ਬਾਣੀ ਦੇ ਵਿੱਚ ਫਿਰ ਅੱਗੇ ਚੱਲ ਕੇ ਉਹ ਪੁਰਖ ਦੀ ਗੱਲ ਆਉਂਦੀ ਹੈ ਵੀ ਜਿਹੜਾ ਇਸ ਘਰ ਦਾ ਮਾਲਕ ਹੈ ਜਿਹਨੂੰ ਪੁਰਖ ਆਖਿਆ ਗਿਆ ਹੈ।
ਕਿਉਂਕਿ ਪਹਿਲਾਂ ਦਰਵਾਜ਼ਾ ਖੁੱਲ੍ਹਦਾ ਹੈ ਅਤੇ ਦਰਵਾਜ਼ਾ ਖੋਲ੍ਹ ਕੇ ਅਸੀਂ ਘਰ ਦੇ ਵਿੱਚ ਜਦੋਂ ਪ੍ਰਵੇਸ਼ ਕਰਦੇ ਹਾਂ ਤਾਂ ਸਾਨੂੰ ਪੁਰਖ ਦੇ ਦੀਦਾਰ ਹੁੰਦੇ ਆ। ਉਹ ਕਿਹੋ ਜਿਹਾ ਪੁਰਖ ਹੈ ਉਹ ਉਸ ਬਾਣੀ ਦੇ ਵਿੱਚ ਆ ਕੇ ਸਮਝ ਆਵੇਗੀ। ਸੋ ਉਹ ਜਿਹੜਾ ਪੁਰਖ ਹੈ ਉਹ ਕਿਹੋ ਜਿਹਾ ਹੈ। ਸੋ ਇਸ ਤੋਂ ਬਾਅਦ ਕੱਲ੍ਹ ਦੀਆਂ ਜਿਹੜੀਆਂ ਵਿਚਾਰਾਂ ਸਨ ਉਹਦੇ ਵਿੱਚ ਸਤਿਗੁਰੂ ਜੀ ਨੇ ਇਹ ਬਖਸ਼ਿਸ਼ ਕੀਤੀ। ਕੁਝ ਆਪਾਂ ਆਨੰਦ ਕਾਰਜ ਦੇ ਸੰਬੰਧ ਵਿੱਚ ਵੀ ਵਿਚਾਰਾਂ ਦੀ ਸਾਂਝ ਪਾਈ ਸੀ ਵੀ ਪਤੀ ਅਤੇ ਪਤਨੀ ਦਾ ਸੰਬੰਧ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਧਨ ਪਿਰ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਏ ਸੋਏ। ਅਸਲ ਦੇ ਵਿੱਚ ਸਿੱਖ ਦਾ ਅਤੇ ਗੁਰੂ ਦਾ ਜਿਹੜਾ ਸੰਬੰਧ ਹੈ ਉਹ ਵਿਚਾਰ ਦਾ ਸੰਬੰਧ ਹੈ। ਹੁਣ ਸਿੱਖ ਨੇ ਜਦੋਂ ਜੀਵਨ ਪ੍ਰਾਪਤ ਕਰਨਾ ਹੈ ਉਹ ਗੁਰੂ ਦੀ ਵਿਚਾਰ ਦੇ ਵਿੱਚੋਂ ਪ੍ਰਾਪਤ ਕਰਨਾ ਹੈ। ਜਦੋਂ ਸਿੱਧਾਂ ਨੇ ਸਤਿਗੁਰੂ ਜੀ ਨੂੰ ਸਵਾਲ ਕੀਤਾ ਕਵਨ ਮੂਲ ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ, ਸਿੱਧ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੂੰ ਵੀ ਤੁਹਾਡਾ ਗੁਰੂ ਕੌਣ ਹੈ, ਇਹ ਸੰਸਾਰ ਦਾ ਮੂਲ ਕੀ ਹੈ, ਕਵਨ ਮੂਲ ਕਵਨ ਮਤ ਵੇਲਾ। ਫਿਰ ਕਹਿੰਦੇ ਤੇਰਾ ਗੁਰੂ ਕੌਣ ਹੈ, ਅਤੇ ਸਤਿਗੁਰੂ ਜੀ ਨੇ ਉਹਨਾਂ ਨੂੰ ਜਿਹੜਾ ਜਵਾਬ ਦਿੱਤਾ ਨਾ, ਮਹਾਰਾਜ ਕਹਿੰਦੇ ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਪਾਤਸ਼ਾਹ ਕਹਿੰਦੇ ਸੰਸਾਰ ਦੀ ਜਿਹੜੀ ਆਰੰਭਤਾ ਹੈ ਪਵਨ ਆਰੰਭ, ਪਵਨ ਤੋਂ ਆਰੰਭਤਾ ਹੋਈ ਹੈ, ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਪਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਅਸੀਂ ਆਪਣੇ ਜੀਵਨ ਦੇ ਵਿੱਚ ਨਿਗਾਹ ਮਾਰ ਕੇ ਦੇਖੀਏ ਸਾਡੀ ਆਰੰਭਤਾ ਵੀ ਇੱਥੋਂ ਹੀ ਹੋਈ ਹੈ। ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੈ। ਜਿਸ ਤਰ੍ਹਾਂ ਜਦੋਂ ਸੰਸਾਰ ਬਣਿਆ ਅਕਾਲ ਪੁਰਖ ਕਰਤਾ ਹੋ ਗਿਆ। ਹਾਂਜੀ, ਜਦੋਂ ਅਸੀਂ ਮੂਲ ਮੰਤਰ ਪੜ੍ਹਦੇ ਹਾਂ ਸਤਨਾਮ ਤੋਂ ਬਾਅਦ ਕਰਤਾ ਆਉਂਦਾ ਹੈ, ਕਿਉਂਕਿ ਸਭ ਤੋਂ ਪਹਿਲਾਂ ਇੱਕ ਓਅੰਕਾਰ ਅਤੇ ਸਤਨਾਮ ਹੈ ਜਿਹਨੂੰ ਅਸੀਂ ਆਸਾ ਕੀ ਵਾਰ ਦੇ ਵਿੱਚ ਇਸ ਤਰ੍ਹਾਂ ਪੜ੍ਹਦੇ ਹਾਂ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ। ਅਕਾਲ ਪੁਰਖ ਸਭ ਤੋਂ ਪਹਿਲਾਂ ਆਪਣੇ ਆਪ ਦੀ ਸਿਰਜਣਾ ਕਰਦਾ ਹੈ, ਭਾਵ ਉਹਨੇ ਆਪਣੇ ਆਪ ਨੂੰ ਆਪੇ ਬਣਾਇਆ। ਇਸੇ ਕਰਕੇ ਜਪਜੀ ਸਾਹਿਬ ਵਿੱਚ ਅੱਗੇ ਚੱਲ ਕੇ ਮੇਰੇ ਸਾਹਿਬ ਆਖਦੇ ਨੇ, ਕਹਿੰਦੇ ਥਾਪਿਆ ਨਾ ਜਾਏ, ਦੇਖਿਓ ਕਿਤੇ ਉਹਨੂੰ ਬਣਾਉਣ ਨਾ ਲੱਗ ਜਾਇਓ। ਦੁਨੀਆਂ ਨੇ ਕੀ ਕੀਤਾ, ਉਹ ਰੱਬ ਨੂੰ ਬਣਾਉਣ ਲੱਗ ਗਈ, ਕੋਈ ਮੂਰਤੀਆਂ ਦੇ ਰੂਪ ਵਿੱਚ ਬਣਾਉਣ ਲੱਗ ਗਿਆ, ਕੋਈ ਫੋਟੋਆਂ ਦੇ ਰੂਪ ਵਿੱਚ ਬਣਾਉਣ ਲੱਗ ਗਿਆ, ਕਿਸੇ ਨੇ ਸਮਝ ਲਿਆ ਉਹ ਪਹਾੜਾਂ ਦੇ ਵਿੱਚ ਬੈਠਾ ਹੈ, ਕਿਸੇ ਨੇ ਸਮਝ ਲਿਆ ਉਹ ਪਾਣੀ ਦੇ ਵਿੱਚ ਬੈਠਾ ਹੈ, ਕਿਸੇ ਨੇ ਆਖਿਆ ਉਹ ਜੰਗਲਾਂ ਦੇ ਵਿੱਚ ਬੈਠਾ ਹੈ, ਕਿਸੇ ਨੇ ਆਖਿਆ ਉਹ ਦੱਖਣ ਦੇ ਵਿੱਚ ਹੈ, ਕਿਸੇ ਨੇ ਆਖਿਆ ਉਹ ਪੱਛਮ ਦੇ ਵਿੱਚ ਹੈ। ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅਲਹ ਮਕਾਮਾ। ਹੁਣ ਇਹ ਜਿਹੜੇ ਫਰਕ ਪੈ ਗਏ ਸਾਡੀ ਸੋਚ ਦੇ ਵਿੱਚ, ਗੁਰੂ ਨਾਨਕ ਸਾਹਿਬ ਨੇ ਮਨੁੱਖਤਾ ਦੀ ਜਿਹੜੀ ਸੋਚ ਆ ਨਾ ਉਹਨੂੰ ਬਦਲਿਆ। ਸ਼ਬਦ ਹੀ ਮਨੁੱਖ ਦੀ ਸੋਚ ਨੂੰ ਬਦਲ ਸਕਦਾ ਹੈ। ਪਾਤਸ਼ਾਹ ਨੇ ਜਿਹੜੇ ਭਰਮ ਪਏ ਹੋਏ ਸੀ ਉਹਨਾਂ ਭਰਮਾਂ ਦੇ ਵਿੱਚੋਂ ਕੱਢਿਆ, ਮਹਾਰਾਜ ਨੇ ਉੱਤਰ ਅਤੇ ਦੱਖਣ, ਪੂਰਬ ਅਤੇ ਪੱਛਮ ਦਾ ਜਿਹੜਾ ਭਰਮ ਸੀ ਉਹ ਖਤਮ ਕਰ ਦਿੱਤਾ। ਮਹਾਰਾਜ ਕਹਿੰਦੇ ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਅਤੇ ਸਿੱਧਾਂ ਨੂੰ ਸਤਿਗੁਰੂ ਜੀ ਫਿਰ ਇਹ ਗੱਲ ਸਮਝਾਉਂਦੇ ਨੇ, ਕਹਿੰਦੇ ਸ਼ਬਦ ਗੁਰੂ ਹੈ, ਸ਼ਬਦ ਅਤੇ ਜਿਹੜੀ ਸਾਡੀ ਸੁਰਤ ਹੈ ਉਹਨੂੰ ਚੇਲਾ ਬਣਾਉਣਾ ਹੈ। ਨਾ ਸਰੀਰ ਗੁਰੂ ਹੈ ਅਤੇ ਨਾ ਸਰੀਰ ਚੇਲਾ ਹੈ। ਯਾਦ ਰੱਖਿਓ, ਜਿੱਥੇ ਸਾਡੀ ਸੁਰਤ ਟਿਕ ਜਾਂਦੀ ਹੈ ਸਰੀਰ ਉਹੀ ਕੁਝ ਕਰਦਾ ਹੈ। ਸਰੀਰ ਦਾ ਆਪਣਾ ਕੋਈ ਵਜੂਦ ਨਹੀਂ, ਇਹ ਤਾਂ ਮਿੱਟੀ ਦਾ ਪੁਤਲਾ ਹੈ। ਮਾਟੀ ਕੇ ਹਮ ਪੂਤਰੇ, ਮਨਸ ਰੱਖਿਓ ਨਾਓ। ਜਿੱਦਾਂ ਦਾ ਸੁਰਤ ਦੇ ਕੋਲ ਗਿਆਨ ਹੁੰਦਾ ਹੈ ਸੁਰਤ ਉੱਦਾਂ ਦੇ ਕਰਮ ਕਰਵਾਉਂਦੀ ਹੈ। ਜਿੱਦਾਂ ਦਾ ਸਾਡੇ ਅੰਦਰ ਗਿਆਨ ਪੈਦਾ ਹੋ ਜਾਂਦਾ ਅਸੀਂ ਉੱਦਾਂ ਦੇ ਕਰਮ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਅੰਦਰ ਫੀਲਿੰਗਸ ਆਉਂਦੀਆਂ ਨੇ, ਅਸੀਂ ਮਹਿਸੂਸ ਕਰਦੇ ਹਾਂ। ਉਸ ਤੋਂ ਬਾਅਦ ਸਾਡੇ ਅੰਦਰ ਥੋਟਸ ਬਣਦੇ ਨੇ ਜਿਹਨੂੰ ਅਸੀਂ ਖਿਆਲ ਕਹਿੰਦੇ ਹਾਂ, ਅਤੇ ਖਿਆਲਾਂ ਤੋਂ ਬਾਅਦ ਅਸੀਂ ਕਰਮ ਕਰਦੇ ਹਾਂ ਜਿਹਨੂੰ ਐਕਸ਼ਨ ਆਖਿਆ ਜਾਂਦਾ ਹੈ।
ਹੁਣ ਇਹੀ ਚੀਜ਼ਾਂ ਬਾਰ ਬਾਰ ਜਦੋਂ ਅਭਿਆਸ ਕਰੀਏ ਤਾਂ ਸਾਡੀਆਂ ਆਦਤਾਂ ਬਣ ਜਾਂਦੀਆਂ ਨੇ, ਹੈਬਿਟਸ, ਅਤੇ ਆਦਤਾਂ ਇੱਕ ਦਿਨ ਸਾਡੀ ਸ਼ਖਸੀਅਤ ਨੂੰ ਬਣਾਉਂਦੀਆਂ ਆ। ਜਦੋਂ ਅਸੀਂ ਬੱਚਿਆਂ ਦੇ ਕੈਂਪ ਲਾਈਦੇ ਆ, ਬੱਚਿਆਂ ਨੂੰ ਅਤੇ ਨੌਜਵਾਨਾਂ ਨੂੰ ਇਹ ਗੱਲ ਦੱਸੀ ਦੀ ਹੈ ਵੀ ਕਿਸ ਤਰ੍ਹਾਂ ਸਾਡਾ ਸੁਭਾਅ ਬਣਦਾ ਹੈ। ਜਿਹੜਾ ਸਾਡਾ ਸੁਭਾਅ ਆ ਨਾ, ਇਹ ਇੱਕਦਮ ਨਹੀਂ ਬਣਦਾ। ਕਿਸੇ ਕੰਮ ਦਾ ਜਦੋਂ ਅਭਿਆਸ ਅਸੀਂ ਬਾਰ ਬਾਰ ਕਰਦੇ ਹਾਂ ਨਾ, ਅਤੇ ਉਹਦੇ ਨਾਲ ਸਾਡਾ ਜਿਹੜਾ ਸੁਭਾਅ ਆ ਉਹ ਬਣ ਜਾਂਦਾ, ਸਾਡੀਆਂ ਆਦਤਾਂ ਜਿਹੜੀਆਂ ਨੇ ਉਹ ਪੱਕ ਜਾਂਦੀਆਂ ਨੇ, ਜਿਹਨੂੰ ਅਸੀਂ ਹੈਬਿਟਸ ਕਹਿ ਦਿੰਦੇ ਹਾਂ। ਹੁਣ ਸਤਿਗੁਰੂ ਜੀ ਨੇ ਪਵਨ ਆਰੰਭ ਸਤਿਗੁਰ ਮਤ ਵੇਲਾ, ਪਾਤਸ਼ਾਹ ਕਹਿੰਦੇ ਜਿਹੜਾ ਇਹ ਸੰਸਾਰ ਦਾ ਆਰੰਭ ਹੈ, ਇਹਦੇ ਵਿੱਚ ਸਭ ਤੋਂ ਪਹਿਲਾਂ ਅਕਾਲ ਪੁਰਖ ਨੇ ਹਵਾ ਪੈਦਾ ਕੀਤੀ ਹੈ, ਕਿਉਂਕਿ ਪਰਮਾਤਮਾ ਨੇ ਆਪਣੇ ਆਪ ਨੂੰ ਬਣਾਇਆ। ਉਸ ਤੋਂ ਬਾਅਦ ਉਹਨੇ ਆਪਣੇ ਨਿਜ਼ਮ ਕਾਇਮ ਕੀਤੇ ਆ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਜਿਹਨੂੰ ਫਿਰ ਸਤਨਾਮ ਆਖਿਆ ਗਿਆ, ਭਾਵ ਜਿਹੜਾ ਸੱਚ ਹੈ ਅਤੇ ਗਿਆਨ ਸਰੂਪ ਹੈ, ਨਿਜ਼ਮਾਂ ਵਾਲਾ ਹੈ, ਮਰਿਆਦਾ ਵਾਲਾ ਹੈ। ਯਾਦ ਰੱਖਿਓ, ਜਿੰਨੀ ਵੀ ਸ੍ਰਿਸ਼ਟੀ ਸਾਨੂੰ ਨਜ਼ਰ ਆ ਰਹੀ ਹੈ ਸਾਰੀ ਮਰਿਆਦਾ ਦੇ ਵਿੱਚ ਹੈ, ਇਹ ਬਿਨਾਂ ਮਰਿਆਦਾ ਤੋਂ ਨਹੀਂ। ਪਾਣੀ ਮਰਿਆਦਾ ਦੇ ਵਿੱਚ ਹੈ, ਸੂਰਜ ਮਰਿਆਦਾ ਦੇ ਵਿੱਚ ਹੈ, ਧਰਤੀ ਘੁੰਮ ਰਹੀ ਹੈ, ਇੰਨੀ ਫਾਸਟ ਘੁੰਮ ਰਹੀ ਹੈ ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਪਰ ਪਾਤਸ਼ਾਹ ਕਹਿੰਦੇ ਸਾਰਾ ਕੁਝ ਰੱਬੀ ਹੁਕਮ ਦੇ ਵਿੱਚ ਚੱਲ ਰਿਹਾ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਜੇ ਧਰਤੀ ਦੀ ਤੁਸੀਂ ਦੇਖੋਗੇ ਨਾ ਗਤੀ, ਇੰਨੀ ਫਾਸਟ ਘੁੰਮ ਰਹੀ ਹੈ, ਪਰ ਸਾਨੂੰ ਇੱਦਾਂ ਲੱਗਦਾ ਵੀ ਜਿਵੇਂ ਖੜੀ ਹੈ। ਸੂਰਜ ਵੀ ਘੁੰਮ ਰਿਹਾ ਹੈ, ਹਰ ਜਿੰਨੇ ਵੀ ਤਾਰੇ ਨੇ ਸਾਰਾ ਕੁਝ ਚੱਲ ਰਿਹਾ। ਮਹਾਰਾਜ ਕਹਿੰਦੇ ਕੁਝ ਰੁਕਿਆ ਹੋਇਆ ਨਹੀਂ, ਸਾਰਾ ਕੁਝ ਚੱਲ ਰਿਹਾ। ਅਤੇ ਸਤਿਗੁਰੂ ਜੀ ਕਹਿਣ ਲੱਗੇ ਵੀ ਜਦੋਂ ਅਕਾਲ ਪੁਰਖ ਆਪਣੇ ਆਪ ਨੂੰ ਸਾਜਦਾ ਹੈ, ਉਸ ਤੋਂ ਬਾਅਦ ਉਹ ਗੁਰੂ ਸਰੂਪ ਹੋਇਆ, ਆਪੀ ਨੇ ਰਚਿਓ ਨਾਉ, ਉਹ ਗੁਰੂ ਸਰੂਪ ਆਪ ਹੀ ਹੈ, ਭਾਵ ਆਪਣਾ ਗਿਆਨ ਆਪ ਹੀ ਹੈ, ਜਿਹਨੂੰ ਗੁਰਪ੍ਰਸਾਦ ਆਖਿਆ। ਉਹ ਗੁਰਪ੍ਰਸਾਦ ਅਕਾਲ ਪੁਰਖ ਦਾ ਗਿਆਨ, ਉਹਦੀ ਕਿਰਪਾ, ਉਹਦੀ ਬਖਸ਼ਿਸ਼ ਹੈ। ਇਸੇ ਕਰਕੇ ਆਖਿਆ ਜਾਂਦਾ ਹੈ ਵੀ ਪਰਮਾਤਮਾ ਦੇ ਵਿੱਚ ਅਤੇ ਗੁਰੂ ਦੇ ਵਿੱਚ ਕੋਈ ਫਰਕ ਨਹੀਂ। ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਪਰਮਾਤਮਾ ਦੇ ਵਿੱਚ ਅਤੇ ਗੁਰੂ ਵਿੱਚ ਕਹਿੰਦੇ ਕੋਈ ਫਰਕ ਨਹੀਂ। ਉਸ ਤੋਂ ਬਾਅਦ ਮਹਾਰਾਜ ਕਹਿੰਦੇ ਦੋਈ ਕੁਦਰਤ ਸਾਜੀ ਹੈ। ਅਕਾਲ ਪੁਰਖ ਨੇ ਇਹ ਸ੍ਰਿਸ਼ਟੀ ਦੀ ਸਾਜਨਾ ਕੀਤੀ, ਕਰ ਆਸਣ ਡਿੱਠੋ ਜਾਓ, ਕਹਿੰਦੇ ਉਹ ਅਕਾਲ ਪੁਰਖ ਇਸ ਸ੍ਰਿਸ਼ਟੀ ਦੀ ਸਾਜਨਾ ਕਰਕੇ ਵਿੱਚ ਵਸ ਗਿਆ। ਕਰ ਆਸਣ ਡਿੱਠੋ ਜਾਓ, ਅਤੇ ਮੂਲ ਮੰਤਰ ਦੀ ਜਦੋਂ ਅਸੀਂ ਇੱਧਰ ਬਾਣੀ ਪੜ੍ਹਦੇ ਹਾਂ, ਇੱਥੇ ਮੇਰੇ ਸਾਹਿਬ ਆਖਦੇ ਨੇ ਇੱਕ ਉਹ ਅੰਕਾਰ ਸਤਨਾਮ, ਫਿਰ ਆਉਂਦਾ ਕਰਤਾ। ਜਦੋਂ ਕਰਤਾ ਸ਼ਬਦ ਆਉਂਦਾ ਹੈ, ਇੱਥੇ ਉਹ ਗੁਰੂ ਸਾਹਿਬ ਜੀ ਦਾ ਬਚਨ ਜਿਹੜਾ ਸਤਿਗੁਰੂ ਜੀ ਨੇ ਆਸਾ ਕੀ ਵਾਰ ਦੇ ਵਿੱਚ ਦੱਸਿਆ ਸੀ ਨਾ, ਉਹ ਪ੍ਰਗਟ ਹੋ ਜਾਂਦਾ ਹੈ। ਦੋਈ ਕੁਦਰਤ ਸਾਜੀ ਹੈ, ਉਹ ਕਰਤਾ ਹੋ ਗਿਆ ਜਿਹਨੇ ਸਾਜਨਾ ਕੀਤੀ ਹੈ। ਕਰਤੇ ਤੋਂ ਅੱਗੇ ਹੈ ਪੁਰਖ, ਦੋਈ ਕੁਦਰਤ ਸਾਜੀ ਹੈ, ਕਰ ਆਸਨ ਡਿੱਠੋ ਚਾਓ, ਭਾਵ ਵਿੱਚ ਬੈਠਾ, ਪੁਰਖ ਤੋਂ ਭਾਵ ਹੈ ਜਿਹੜਾ ਵਿੱਚ ਵਸਿਆ ਹੋਇਆ। ਇਸ ਤਰ੍ਹਾਂ ਸਤਿਗੁਰੂ ਜੀ ਨੇ ਇਹ ਗੱਲ ਮਨੁੱਖਤਾ ਨੂੰ ਸਮਝਾਈ ਵੀ ਅਕਾਲ ਪੁਰਖ ਨੂੰ ਸਾਜਿਆ ਨਹੀਂ ਜਾ ਸਕਦਾ, ਕਿਉਂਕਿ ਉਹ ਪਹਿਲਾਂ ਹੀ ਸਜਿਆ ਹੋਇਆ ਹੈ। ਜਿਹੜਾ ਪਹਿਲਾਂ ਹੀ ਬਣਿਆ ਹੋਵੇ ਤੁਸੀਂ ਉਹਨੂੰ ਕੀ ਬਣਾ ਸਕਦੇ ਹੋ। ਪਾਤਸ਼ਾਹ ਕਹਿੰਦੇ ਜੇ ਉਹਦੀ ਸਮਝ ਲੈਣੀ ਹੈ, ਜੇ ਉਹਦੇ ਨਾਲ ਜੁੜਨਾ ਹੈ ਤੇ ਗਿਆਨ ਦੇ ਨਾਲ ਜੁੜ ਜਾਓ, ਕਿਉਂਕਿ ਜਦੋਂ ਮਨੁੱਖ ਅਗਿਆਨਤਾ ਦੇ ਵਿੱਚ ਹੁੰਦਾ ਹੈ, ਪਾਤਸ਼ਾਹ ਕਹਿੰਦੇ ਉਹ ਅੰਨਾ ਤੇ ਬੋਲਾ ਹੋ ਕੇ ਤੁਰਦਾ ਹੈ। ਹਾਂਜੀ, ਗਿਆਨ ਤੋਂ ਬਿਨਾਂ ਨਾ ਉਹਨੂੰ ਅੱਖਾਂ ਦੇ ਨਾਲ ਸੱਚ ਦਿਸਦਾ ਹੈ, ਨਾ ਉਹਨੂੰ ਕੰਨਾਂ ਦੇ ਨਾਲ ਸੁਣਦਾ ਹੈ। ਹੁਣ ਇਹ ਜਿਹੜੀ ਜਾਗਰਤੀ ਹੈ, ਇਹ ਸੰਸਾਰ ਨੂੰ ਦੇਣ ਵਾਸਤੇ ਗੁਰੂ ਨਾਨਕ ਸਾਹਿਬ ਇਸ ਧਰਤੀ 'ਤੇ ਪ੍ਰਗਟ ਹੋਏ ਆ। ਅਤੇ ਸਤਿਗੁਰੂ ਜੀ ਨੇ ਫਿਰ ਸਿੱਧਾਂ ਨੂੰ ਵੀ ਇਹ ਗੱਲ ਸਮਝਾਈ, ਕਹਿਣ ਲੱਗੇ ਭਾਈ ਉਹ ਸ਼ਬਦ ਜਿਹੜਾ ਅਕਾਲ ਪੁਰਖ ਦਾ ਗਿਆਨ ਹੈ, ਉਹ ਸਾਡਾ ਗੁਰੂ ਹੈ। ਪਵਨ ਆਰੰਭ ਸਤਿਗੁਰ ਮਤ ਵੇਲਾ, ਇਹ ਜਿਹੜਾ ਸਾਡਾ ਜੀਵਨ ਹੈ ਇਹ ਪਵਨ ਤੋਂ ਆਰੰਭ ਹੋਇਆ ਹੈ। ਜਿਹੜਾ ਮੂਲ ਹੈ ਨਾ, ਇਹ ਪਵਨ ਤੋਂ ਹੈ। ਚਾਹੇ ਸ੍ਰਿਸ਼ਟੀ ਦਾ ਮੂਲ ਹੈ ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਕਿਉਂਕਿ ਗੈਸਾਂ ਤੋਂ ਅੱਗੇ ਪਾਣੀ ਬਣਿਆ ਨਾ, H2O। ਜਦੋਂ ਅਸੀਂ ਪਾਣੀ ਨੂੰ ਨਖੇੜਦੇ ਹਾਂ, ਇਹਦਾ ਫਾਰਮੂਲਾ H2O, ਭਾਵ ਦੋ ਗੈਸਾਂ ਮਿਲੀਆਂ ਅਤੇ ਪਾਣੀ ਬਣ ਗਿਆ। ਪਹਿਲਾਂ ਤਾਂ ਗੈਸਾਂ ਹੀ ਸੀ ਨਾ, ਪਰ ਜਿਸ ਵਕਤ ਅਸੀਂ ਉਸ ਪਾਣੀ ਨੂੰ ਹੀਟ ਦਿੰਦੇ ਹਾਂ, ਗਰਮ ਕਰਦੇ ਹਾਂ, ਉਹੀ ਗੈਸਾਂ ਜਿਹੜੀਆਂ ਨੇ ਗੈਸਾਂ ਦੇ ਵਿੱਚ ਚਲੇ ਜਾਂਦੀਆਂ। ਪਾਣੀ ਦਾ ਪਤੀਲਾ ਚਾਹੇ ਭਰਿਆ ਹੋਵੇ, ਹੌਲੀ ਹੌਲੀ ਖਾਲੀ ਹੋ ਜਾਂਦਾ।
ਮੂਲ ਰੂਪ ਤੇ ਗੈਸਾਂ ਨੇ। ਇਸੇ ਤਰ੍ਹਾਂ ਜਦੋਂ ਸਾਡਾ ਜੀਵਨ ਸ਼ੁਰੂ ਹੁੰਦਾ ਹੈ, ਸਾਡਾ ਜੀਵਨ ਵੀ ਮਹਾਰਾਜ ਕਹਿੰਦੇ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਸਾਡੇ ਅੰਦਰ ਵੀ ਹਵਾ ਦਾ ਵਾਜਾ ਵੱਜਦਾ ਅਤੇ ਇਸ ਜੀਵਨ ਦੇ ਵਿੱਚ ਹਰਕਤ ਪੈਦਾ ਹੁੰਦੀ ਹੈ। ਇਸ ਜੀਵਨ ਦੇ ਵਿੱਚ ਜਿਹੜਾ ਗਿਆਨ ਹੈ ਉਹ ਸਾਡੇ ਜੀਵਨ ਦੇ ਵਿੱਚ ਪ੍ਰਗਟ ਹੁੰਦਾ ਹੈ। ਪਵਨ ਗੁਰੂ ਪਾਣੀ ਪਿਤਾ, ਇਸੇ ਕਰਕੇ ਪਵਨ ਨੂੰ ਗੁਰੂ ਆਖਿਆ, ਪਵਨ ਗੁਰੂ, ਕਿਉਂਕਿ ਸਾਡੇ ਅੰਦਰ ਜਿਹੜਾ ਗਿਆਨ ਸਰਕਲ ਹੈ ਉਦੋਂ ਆਰੰਭ ਹੁੰਦਾ ਹੈ ਜਦੋਂ ਪ੍ਰਵੇਸ਼ ਕਰਦੀ ਹੈ ਹਵਾ, ਅਤੇ ਹਵਾ ਦੇ ਵਿੱਚ ਪਰਮਾਤਮਾ ਦੀ ਜੋਤ ਹੈ। ਇਸੇ ਤਰ੍ਹਾਂ ਪਾਣੀ ਦੇ ਵਿੱਚ ਪਹਿਲਾ ਪਾਣੀ ਜੀਓ ਹੈ, ਅਤੇ ਉਹ ਪਾਣੀ ਉਹਨਾਂ ਹਵਾ ਉਹਨਾਂ ਗੈਸਾਂ ਤੋਂ ਹੀ ਬਣਿਆ। ਇਸੇ ਕਰਕੇ ਮੇਰੇ ਸਾਹਿਬ ਨੇ ਜਦੋਂ ਅਸੀਂ ਇਹ ਸਲੋਕ ਪੜ੍ਹਦੇ ਹਾਂ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਾਇਆ, ਇਹ ਬੜੀ ਡੂੰਘੀ ਸਾਂਝ ਹੈ ਵੀ ਇਹਨਾਂ ਗੁਣਾਂ ਦੀ, ਹਵਾ ਦੀ, ਪਾਣੀ ਦੀ, ਮਿੱਟੀ ਦੀ, ਹਾਂਜੀ ਅੱਗ ਅਤੇ ਆਕਾਸ਼, ਇਹ ਜਿਹੜੇ ਪੰਜ ਤੱਤ ਨੇ, ਇਹ ਪੰਜੇ ਤੱਤਾਂ ਕਰਕੇ ਸਾਡਾ ਜੀਵਨ ਚੱਲ ਰਿਹਾ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਾਇਆ ਖੇਲਾ ਸਕਲ ਜਗਤ। ਪਰ ਇਸ ਧਰਤੀ 'ਤੇ ਪਾਤਸ਼ਾਹ ਕਹਿੰਦੇ ਸਾਡੇ ਕਰਮਾਂ ਦੀ ਜਿਹੜੀ ਖੇਡ ਹੈ ਨਾ, ਇਹਦੇ ਉੱਤੇ ਥੋੜ੍ਹਾ ਜਿਹਾ ਸਾਨੂੰ ਗੌਰ ਕਰਨਾ ਪੈਣਾ। ਚੰਗਿਆਈਆਂ ਬੁਰਿਆਈਆਂ, ਵਾਚਾ ਧਰਮ ਹਦੂਰ, ਧਰਮ ਕੀ ਹੈ, ਜਿਹੜਾ ਹਦੂਰ ਤੋਂ ਭਾਵ ਹੈ ਬਿਲਕੁਲ ਲਾਗੇ, ਸੱਚ ਰੂਪ ਦੇ ਵਿੱਚ ਸਾਨੂੰ ਵਾਚਦਾ ਪਿਆ ਹੈ ਵੀ ਅਸੀਂ ਕੀ ਕਰ ਰਹੇ ਹਾਂ, ਉਹ ਸਾਰਾ ਕੁਝ ਅਸੀਂ ਆਪਣੇ ਅੰਦਰ ਦੇਖਦੇ ਹਾਂ। ਹਰ ਬੰਦੇ ਨੂੰ ਮਹਿਸੂਸ ਹੁੰਦਾ ਵੀ ਮੈਂ ਗਲਤ ਕੀਤਾ ਜਾਂ ਮੈਂ ਸਹੀ ਕੀਤਾ। ਵਾਚਾ ਧਰਮ ਹਦੂਰ, ਉਹ ਸੱਚ ਜਿਹੜਾ ਸਾਡੇ ਅੰਦਰ ਵਸਿਆ ਹੋਇਆ, ਅਤੇ ਉਹ ਨਿਰਣਾ ਸ਼ਕਤੀ ਜਿਹੜੀ ਸਾਡੀ ਹੈ ਨਾ, ਨਿਰਣਾ ਸ਼ਕਤੀ ਜਿਹਨੂੰ ਕਹਿ ਦੇਣ ਡਿਸੀਜਨ, ਸਾਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਵੀ ਮੈਂ ਗਲਤ ਕੀਤਾ ਕਿ ਮੈਂ ਹਾਂਜੀ ਮਾੜਾ ਕੀਤਾ ਹੈ। ਕਿਉਂਕਿ ਧਰਮ ਖੰਡ ਦੇ ਵਿੱਚ ਕਰਮਾਂ ਦੀ ਗੱਲ ਆਈ ਹੈ, ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਚਲ, ਗੱਲ ਉੱਥੇ ਵੀ ਇਹੀ ਹੈ, ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ, ਕਿਹੜੀ ਧਰਤੀ ਹੈ, ਸਾਡਾ ਸਰੀਰ, ਹਾਂਜੀ ਇੱਕ ਆਹ ਸਰੀਰ ਹੈ ਜਿਹੜਾ ਬਾਹਰਲੀ ਧਰਤੀ ਹੈ, ਇੱਕ ਸਾਡਾ ਸਰੀਰ, ਇਹ ਵੀ ਧਰਤੀ ਹੈ। ਅਤੇ ਪਾਤਸ਼ਾਹ ਕਹਿੰਦੇ ਇਹ ਜਿਹੜੀ ਧਰਤੀ ਹੈ ਨਾ, ਇਹ ਧਰਮਸ਼ਾਲਾ ਹੈ। ਧਰਮਸ਼ਾਲ ਤੋਂ ਕੀ ਭਾਵ ਹੈ, ਜਿੱਥੇ ਅਸੀਂ ਪਰਮਾਨੈਂਟ ਨਹੀਂ ਰਹਿਣਾ। ਪੁਰਾਣੇ ਸਮੇਂ ਧਰਮਸ਼ਾਲਾਵਾਂ ਹੁੰਦੀਆਂ ਸੀ ਨਾ, ਅਤੇ ਬੰਦਾ ਉੱਥੇ ਜਾਂਦਾ ਸੀ, ਰਾਤ ਕੱਟਦਾ ਸੀ, ਦਿਨ ਚੜ੍ਹਨਾ ਝੋਲਾ ਚੱਕਣਾ ਅਤੇ ਆਪਣੇ ਪਿੰਡ ਚਲੇ ਜਾਣਾ। ਧਰਮਸ਼ਾਲਾ ਉਹ ਹੈ ਜਿੱਥੇ ਅਸੀਂ ਸਦਾ ਨਹੀਂ ਰਹਿਣਾ। ਅਤੇ ਇਸ ਧਰਤੀ ਦੇ ਵਿੱਚ ਪਾਤਸ਼ਾਹ ਕਹਿੰਦੇ ਇਹਨੂੰ ਧਰਮਸ਼ਾਲਾ ਸਮਝੀ, ਵੀ ਤੇਰਾ ਅਸਲ ਤੀਰਥ ਤੇਰਾ ਸਰੀਰ ਹੈ, ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ, ਦੇਖੀ ਕਿਤੇ ਬੁਰਾਈਆਂ ਤੋਂ ਦੂਰ ਰਹੀਂ। ਜੇ ਤੇਰੇ ਸਰੀਰ ਵਿੱਚ ਬੁਰਾਈਆਂ ਆ ਗਈਆਂ, ਦੁਨੀਆਂ ਦੇ ਕਿਸੇ ਧਾਰਮਿਕ ਮੰਦਿਰ ਵਿੱਚ, ਗੁਰਦੁਆਰੇ ਵਿੱਚ, ਜਿੱਥੇ ਮਰਜ਼ੀ ਚਲੇ ਜਾਈਂ, ਤੇਰੀ ਸਫਾਈ ਨਹੀਂ ਹੋਣੀ, ਮਨ ਮੈਲੇ ਦਾ ਮੈਲਾ ਹੀ ਰਹਿਣਾ। ਗੁਰੂ ਅਮਰਦਾਸ ਪਾਤਸ਼ਾਹ 20-21 ਸਾਲ ਤੀਰਥਾਂ 'ਤੇ ਗਏ। ਹਾਂਜੀ ਗੁਰੂ ਅਮਰਦਾਸ ਪਾਤਸ਼ਾਹ 20-21 ਸਾਲ ਗੰਗਾ ਇਸ਼ਨਾਨ ਕਰਨ ਵਾਸਤੇ ਗਏ, ਪਰ ਅਖੀਰ ਪਤਾ ਲੱਗਾ ਵੀ ਇੰਨੇ ਇਸ਼ਨਾਨ ਕਰਕੇ ਨਾ ਤੇ ਮਨ ਪਵਿੱਤਰ ਹੋਇਆ, ਨਾ ਸਰੀਰ ਪਵਿੱਤਰ ਹੋਇਆ, ਕਿਉਂਕਿ ਮੈਂ ਤੇ ਨਿਗੁਰਾ ਸੀ, ਅੰਦਰ ਠੋਕਰ ਵੱਜੀ। ਇਹਦਾ ਮਤਲਬ ਹੈ ਵੀ ਗੁਰੂ ਤੋਂ ਬਿਨਾਂ, ਗੁਰੂ ਦੀ ਮੱਤ ਤੋਂ ਬਿਨਾਂ, ਗੁਰੂ ਦੀ ਸਿੱਖਿਆ ਤੋਂ ਬਿਨਾਂ ਇਹ ਸਰੀਰ ਜਿਹੜਾ ਧਰਮਸ਼ਾਲਾ ਨਹੀਂ ਬਣ ਸਕਦਾ। ਗੁਰੂ ਦੁਆਰਾ ਹੋਏ ਸੋਝੀ ਪਾਏ ਸੀ। ਪਾਤਸ਼ਾਹ ਕਹਿੰਦੇ ਜਿੱਦਣ ਗੁਰੂ ਦੇ ਦਰ 'ਤੇ ਪਹੁੰਚੇਗਾ, ਸੁਰਤ ਕਰਕੇ ਅੰਦਰ ਪਹੁੰਚਣਾ ਹੈ। ਇੱਕ ਹੁੰਦਾ ਸਰੀਰ ਕਰਕੇ ਬਾਹਰੋਂ ਆਉਣਾ, ਸਰੀਰ ਕਰਕੇ ਤਾਂ ਬੜੀ ਦੁਨੀਆ ਗੁਰਦੁਆਰੇ ਆਉਂਦੀ ਹੈ, ਧਾਰਮਿਕ ਸਥਾਨਾਂ 'ਤੇ ਜਾਂਦੀ ਹੈ, ਪਰ ਗੁਰੂ ਦੁਆਰਾ ਹੋਏ ਤੋਂ ਭਾਵ ਹੈ ਵੀ ਉਸ ਸੱਚ ਦੇ ਵਿੱਚ, ਸ਼ਬਦ ਦੇ ਵਿੱਚ ਜਾਣਾ ਸੀ। ਸ਼ਬਦ ਗੁਰੂ, ਸੁਰਤ ਧੁਨ ਚੇਲਾ। ਗੁਰੂ ਦੁਆਰਾ ਹੋਏ, ਜਦੋਂ ਗੁਰੂ ਦੁਆਰੇ ਹੋਏ ਆਪਾਂ ਕਹਿੰਦੇ ਹੋ ਕੇ ਆਇਆ, ਕਹਿੰਦੇ ਜਦੋਂ ਤੂੰ ਉੱਥੇ ਹੋ ਕੇ ਆਏਗਾ ਨਾ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਕਹਿੰਦੇ ਫਿਰ ਉੱਥੋਂ ਸ਼ਬਦ ਦੇ ਵਿੱਚੋਂ ਤੈਨੂੰ ਸੋਝੀ ਮਿਲਣੀ ਹੈ। ਆਹ ਹੈ ਇਸ਼ਨਾਨ। ਇਹਦੇ ਨਾਲ ਪਾਤਸ਼ਾਹ ਕਹਿੰਦੇ ਤੇਰਾ ਸਰੀਰ ਜਿਹੜਾ ਹੈ, ਹਰਿਮੰਦਰ ਇਹੋ ਸਰੀਰ ਹੈ, ਕਹਿੰਦੇ ਤੇਰਾ ਜਿਹੜਾ ਸਰੀਰ ਹੈ ਨਾ, ਇਹ ਪਵਿੱਤਰ ਅਸਥਾਨ ਬਣ ਜਾਣਾ ਹੈ, ਇਹ ਸਰੀਰ ਇੱਕ ਧਰਮਸ਼ਾਲਾ ਬਣ ਜਾਣੀ ਹੈ, ਤੂੰ ਚੱਲਦਾ ਫਿਰਦਾ ਤੀਰਥ ਬਣ ਜਾਣਾ ਹੈ। ਕਿਉਂ? ਕਿਉਂਕਿ ਅੰਦਰ ਸੱਚ ਆ ਗਿਆ ਹੈ, ਅੰਦਰ ਜਿਹੜੀਆਂ ਵਾਸ਼ਨਾਵਾਂ ਭਰੀਆਂ ਪਈਆਂ ਸੀ, ਕਾਮ ਕ੍ਰੋਧ ਨਗਰ ਬਹੁ ਭਰਿਆ, ਅੰਦਰੋਂ ਕਹਿੰਦੇ ਭਰਿਆ ਪਿਆ ਸੀ, ਉਹ ਸਾਰਾ ਕੁਝ ਅੰਦਰੋਂ ਪਰਮਾਤਮਾ ਨੇ ਕਿਰਪਾ ਕਰ ਦਿੱਤੀ, ਪਰਮੇਸ਼ਰ ਦਿੱਤਾ,
ਬੰਨਾ, ਉਹਨੇ ਬੰਨ ਲਾ ਦਿੱਤਾ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਦੁੱਖਾਂ ਅਤੇ ਰੋਗਾਂ ਦਾ ਜਿਹੜਾ ਅੰਦਰ ਡੇਰਾ ਬਣਿਆ ਹੋਇਆ ਸੀ ਨਾ, ਉਹ ਸਾਰਾ ਉੱਥੋਂ ਭੰਨਿਆ ਗਿਆ, ਉਹਨੇ ਚੱਕ ਦਿੱਤਾ। ਜਿਵੇਂ ਕਿਤੇ ਗੰਦ ਪਿਆ ਹੋਵੇ ਨਾ, ਅਤੇ ਉਸ ਗੰਦ ਨੂੰ ਅਸੀਂ ਉੱਥੋਂ ਚੱਕ ਕੇ ਕਿਤੇ ਦੂਰ ਸੁੱਟ ਆਈਏ, ਉਹ ਜਗ੍ਹਾ ਸਾਫ਼ ਹੋ ਜਾਂਦੀ ਹੈ। ਇਸੇ ਤਰ੍ਹਾਂ ਕਹਿੰਦੇ ਭਾਈ ਤੇਰੇ ਅੰਦਰ ਵਿਕਾਰਾਂ ਦਾ ਢੇਰ ਲੱਗਿਆ ਹੋਇਆ ਹੈ, ਕਿਤੇ ਵਾਸ਼ਨਾਵਾਂ ਨੇ, ਕਿਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਕਿਤੇ ਚੁਗਲੀ ਨਿੰਦਿਆ ਹੈ, ਲੋਕਾਂ ਦੀ ਨਿੰਦਿਆ ਕਰੀ ਜਾਂਦਾ ਹੈ, ਲੋਕਾਂ ਨੂੰ ਦੇਖੀ ਜਾਂਦਾ ਲੋਕ ਕੀ ਕਰਦੇ ਨੇ, ਲੋਕਾਂ ਦੇ ਵਿਹੜੇ ਵਿੱਚ ਕਹਿੰਦੇ, ਲੋਕਾਂ ਦੇ ਘਰਾਂ ਵਿੱਚ ਨਿਗਾਹ ਮਾਰਦਾ ਵੀ ਫਲਾਨਾ ਕੀ, ਲੋਕਾਂ ਦੇ ਘਰ ਕੀ ਆ, ਆਹ ਜਿਹੜੇ ਸਾਡੇ ਸਰੀਰ ਆ, ਵੀ ਫਲਾਨੇ ਨੇ ਕੀ ਕੀਤਾ, ਫਲਾਨੇ ਨੇ ਕੀ ਕੀਤਾ। ਅੱਜ ਯੂਟਿਊਬ, ਅੱਜ ਫੇਸਬੁੱਕਾਂ 'ਤੇ ਆਹੀ ਕੁਝ ਹੋ ਰਿਹਾ, ਅਸੀਂ ਲੋਕਾਂ ਨੂੰ ਦੇਖਦੇ ਪਏ ਹਾਂ। ਪਰ ਮਹਾਰਾਜ ਕਹਿੰਦੇ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣ ਰੇ ਗਿਰੀਵਾਨ ਮਹਿ ਸਿਰ ਨੀਵਾਂ ਕਰ ਦੇਖ। ਕਹਿੰਦੇ ਭਾਈ ਲੋਕਾਂ ਨੂੰ ਕੀ ਦੇਖਦਾ ਹੈ, ਲੋਕਾਂ ਨੇ ਆਪਣਾ ਨਿਬੇੜਾ ਆਪੇ ਕਰ ਲੈਣਾ ਹੈ, ਉਹਨਾਂ ਨੂੰ ਸੱਚ ਦੇ ਆਧਾਰ 'ਤੇ ਆਪੇ ਨਿਬੜਨਾ ਪੈਣਾ ਹੈ, ਪਰ ਤੇਰਾ ਕੀ ਹੋਵੇਗਾ, ਤੂੰ ਲੋਕਾਂ ਨੂੰ ਦੇਖਦਾ ਹੈ, ਕਹਿੰਦੇ ਤੇਰਾ ਕੀ ਹੋਵੇਗਾ। ਇਸ ਕਰਕੇ ਸਤਿਗੁਰੂ ਜੀ ਸਾਨੂੰ ਵਾਰ ਵਾਰ ਸਮਝਾਉਂਦੇ ਨੇ, ਕਹਿੰਦੇ ਇਹ ਜਿਹੜਾ ਸਰੀਰ ਹੈ ਨਾ, ਇਹਦੇ ਅੰਦਰ ਜਿਹੜੀ ਸੱਚ ਦੀ ਜੋਤ ਜਗ ਰਹੀ ਹੈ, ਭਾਵ ਜਿਹੜਾ ਅੰਦਰ ਪਰਮਾਤਮਾ ਨੇ ਗਿਆਨ ਰੱਖਿਆ ਹੋਇਆ, ਉਸ ਗਿਆਨ ਦੀ ਪਹਿਚਾਣ ਕਰ। ਪਰ ਉਹਦੀ ਪਹਿਚਾਣ ਪਤਾ ਕਦੋਂ ਹੋਵੇਗੀ, ਸਭ ਮਹਿ ਜੋਤ, ਜੋਤ ਹੈ ਸੋਏ, ਸੋਏ ਤੋਂ ਭਾਵ ਹੈ ਪਰਮਾਤਮਾ। ਕਹਿੰਦੇ ਕਿਹਦੀ ਜੋਤ ਹੈ, ਉਹਦੀ, ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਆ ਦੇਖੋ ਨਾ, ਹਰ ਮਨੁੱਖ ਦੇ ਅੰਦਰ ਉਹ ਪਰਮਾਤਮਾ ਦੀ ਜੋਤ ਹੈ, ਉਹਦਾ ਚਾਨਣ ਜਿਹੜਾ ਹੈ। ਜਿੱਦਣ ਬੰਦਾ ਮਰ ਜਾਵੇ ਨਾ, ਉੱਦਣ ਅੱਖਾਂ ਦੀ ਜੋਤ ਖਤਮ ਹੋ ਜਾਂਦੀ, ਆਪਾਂ ਕਹਿੰਦੇ ਹੁਣ ਜੋਤ ਖਤਮ ਹੋ ਗਈ, ਕੰਨਾਂ ਦੀ ਜੋਤ ਖਤਮ ਹੋ ਗਈ, ਹੁਣ ਕੰਨ ਸੁਣ ਨਹੀਂ ਸਕਦੇ। ਜਦ ਤੱਕ ਅੰਦਰ ਉਹ ਪਰਮਾਤਮਾ, ਕਹੋ ਕਬੀਰ ਏ ਰਾਮ ਕੀ ਅੰਸ਼, ਕਹਿੰਦੇ ਜਦ ਤੱਕ ਉਹ ਅੰਦਰ ਬੈਠਾ ਆ ਨਾ, ਪੁਰਖ ਤੋਂ ਭਾਵ ਹੈ ਜਿਹੜਾ ਤੇਰੇ ਅੰਦਰ ਪੁਰਖ ਸਮਾਇਆ ਹੋਇਆ ਹੈ, ਪੂਰਨ, ਪੂਰਨ ਤੋਂ ਭਾਵ ਹੈ ਜਿਹੜਾ ਪੂਰਿਆ ਹੋਇਆ ਹੈ। ਅਤੇ ਮਹਾਰਾਜ ਕਹਿੰਦੇ ਓਨੀ ਦੇਰ ਇਹ ਜੋਤ ਜਗ ਰਹੀ ਹੈ, ਤੇਰਾ ਸਰੀਰ ਚੱਲ ਰਿਹਾ, ਪਰ ਇੱਕ ਗੱਲ ਯਾਦ ਰੱਖੀ ਹੈ, ਪ੍ਰਗਟ ਪਤਾ ਕਦੋਂ ਹੁੰਦੀ ਹੈ, ਗੁਰਸਾਖੀ, ਗੁਰਸਾਖੀ ਜੋਤ ਪ੍ਰਗਟ ਹੋਏ। ਕਹਿੰਦੇ ਜਦੋਂ ਗੁਰੂ ਦੀ ਸਿੱਖਿਆ ਸੁਣ ਲਈ ਨਾ, ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਬੰਦਾ ਕਹਿੰਦਾ ਬਾਣੀ ਕਿਉਂ ਪੜ੍ਹਨੀ ਹੈ ਜੀ, ਬਾਣੀ ਪੜ੍ਹ ਕੇ ਕੀ ਮਿਲਣਾ ਜੀ। ਪਾਤਸ਼ਾਹ ਕਹਿੰਦੇ ਇੱਕ ਸ਼ਬਦ ਵੀ ਕਿਤੇ ਤੈਨੂੰ ਸਮਝ ਆ ਗਿਆ ਨਾ, ਅੰਦਰ ਮਤ ਵਿੱਚ ਰਤਨ ਜਵਾਹਰ ਮਾਨਕ, ਕਹਿੰਦੇ ਇੰਨਾ ਕੀਮਤੀ ਧਨ ਤੇਰੇ ਕੋਲ ਹੈ, ਤੂੰ ਦੁਨੀਆਂ ਵਿੱਚ ਭੱਜਾ ਫਿਰਦਾ, ਮਤ ਵਿੱਚ ਰਤਨ, ਰਤਨ ਨੇ, ਮਤ ਵਿੱਚ ਰਤਨ ਜਵਾਹਰ ਮਾਨਕ, ਇਹ ਕੀਮਤੀ ਮੋਤੀ ਨੇ। ਕਹਿੰਦੇ ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਜਦੋਂ ਖਜ਼ਾਨਾ ਮਿਲਿਆ ਨਾ, ਪਾਤਸ਼ਾਹ ਕਹਿੰਦੇ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਕਹਿੰਦੇ ਜਦੋਂ ਅਸੀਂ ਪਿਓ ਦਾਦੇ ਦਾ ਖਜ਼ਾਨਾ ਖੋਲ੍ਹ ਕੇ ਦੇਖਿਆ, ਪਿਓ ਦਾਦਾ ਕੌਣ ਹੈ, ਜੋ ਗੁਰੂ ਨਾਨਕ ਸਾਹਿਬ, ਹਾਂਜੀ, ਗੁਰੂ ਸਾਹਿਬਾਨਾਂ ਦੀ ਬਾਣੀ ਸੀ। ਕਹਿੰਦੇ ਆਹ ਸਾਡਾ ਖਜ਼ਾਨਾ ਹੈ, ਠੀਕ ਹੈ ਦੁਨੀਆਂ ਦਾ ਧਨ ਜਿੰਨਾ ਮਰਜ਼ੀ ਇਕੱਠਾ ਕਰ ਲਿਆ, ਅਕਾਲ ਪੁਰਖ ਨੇ ਕਿਰਪਾ ਕੀਤੀ, ਅਸੀਂ ਕਿਰਤ ਕੀਤੀ, ਸਾਨੂੰ ਧਨ ਬਹੁਤ ਦੇ ਦਿੱਤਾ, ਪਰ ਪਾਤਸ਼ਾਹ ਕਹਿੰਦੇ ਅਸਲ ਧਨ ਜਿਹੜਾ ਆ ਨਾ, ਜਿਹੜਾ ਤੇਰੇ ਨਾਲ ਜਾਣਾ, ਉਹ ਧਨ ਕਿਹੜਾ ਹੈ, ਹਰ ਕੀਰਤ ਹਮਰੀ ਰਹਿਰਾਸ, ਕਹਿੰਦੇ ਉਹ ਹੈ ਪਰਮੇਸ਼ਰ ਦੀ ਕੀਰਤੀ। ਰਹਿਰਾਸ ਤੋਂ ਭਾਵ ਹੈ ਮੇਰੇ ਰਸਤੇ ਦੀ ਪੂੰਜੀ, ਰਸਤਾ, ਰਾਸ ਤੋਂ ਭਾਵ ਹੈ ਪੂੰਜੀ। ਪਾਤਸ਼ਾਹ ਕਹਿੰਦੇ ਮੇਰੇ ਰਸਤੇ ਦੀ ਪੂੰਜੀ ਪਰਮੇਸ਼ਰ ਦਾ ਨਾਮ ਹੈ। ਅਤੇ ਸੁਖਮਨੀ ਸਾਹਿਬ ਦੇ ਵਿੱਚ ਮਹਾਰਾਜ ਕਹਿੰਦੇ ਸਾਥ ਨਾ ਚੱਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਨਾ, ਨਾਨਕ ਇਹ ਧਨ ਸਾਰ। ਹੁਣ ਸਤਿਗੁਰੂ ਜੀ ਨੇ ਕਹਿੰਦੇ ਇੱਕ ਵਕਤ ਦੁਨੀ ਚੰਦ, ਇਤਿਹਾਸ ਦੱਸਦਾ ਵੀ ਸੂਈ ਦੇ ਦਿੱਤੀ, ਹਾਂਜੀ, ਲਾਹੌਰ ਦੀ ਧਰਤੀ ਹੈ। ਹੁਣ ਪਾਤਸ਼ਾਹ ਕਹਿਣ ਲੱਗੇ ਵੀ ਇਹ ਘਰੇ ਲੈ ਜਾ, ਅਤੇ ਅਗਲੇ ਪਾਸੇ ਤੇਰੇ ਕੋਲੋਂ ਲੈ ਲਵਾਂਗੇ। ਹੁਣ ਘਰੇ ਗਿਆ, ਘਰ ਵਾਲੀ ਨੂੰ ਕਹਿਣ ਲੱਗਾ ਵੀ ਇਹਨੂੰ ਸਾਂਭ ਕੇ ਰੱਖ ਲਵੀਂ, ਸਤਿਗੁਰੂ ਜੀ ਨੇ ਦਿੱਤੀ ਹੈ। ਅਤੇ ਪਾਤਸ਼ਾਹ ਕਹਿੰਦੇ ਵੀ ਅੱਗੇ ਲਵਾਂਗੇ। ਹੱਸ ਪਈ, ਕਹਿਣ ਲੱਗੀ ਪਤੀ ਦੇਵ ਤੁਹਾਨੂੰ ਕੀ ਹੋ ਗਿਆ, ਵੀ ਇਹ ਅੱਗੇ ਕਿੱਦਾਂ ਜਾਵੇਗੀ, ਕਿੱਦਾਂ ਲੈ ਕੇ ਜਾਓਗੇ। ਉਹ ਗੱਲ ਸਮਝ ਗਿਆ ਘਰ ਵਾਲੀ ਦੀ, ਕਹਿੰਦਾ ਗੱਲ ਤਾਂ ਤੇਰੀ ਠੀਕ ਹੈ, ਪਰ ਮੈਨੂੰ ਤਾਂ ਸਤਿਗੁਰਾਂ ਨੇ ਦਿੱਤੀ ਸੀ, ਮੰਮੀ ਲੈ ਆਇਆ।
ਹੁਣ ਸਮਝਾਉਣ ਦਾ ਤਰੀਕਾ ਸੀ ਮੇਰੇ ਸਾਹਿਬ ਦੇ ਕੋਲ ਵਾਪਸ ਆ ਗਿਆ, ਕਹਿਣ ਲੱਗਾ ਪਾਤਸ਼ਾਹ ਮੈਂ ਲੈ ਤੇ ਗਿਆ ਸੀ ਪਰ ਅੱਗੇ ਕਿੱਦਾਂ ਦੇਵਾਂਗਾ। ਪਾਤਸ਼ਾਹ ਕਹਿਣ ਲੱਗੇ ਭਾਈ ਇਹੀ ਗੱਲ ਤੈਨੂੰ ਸਮਝਾ ਰਹੇ ਹਾਂ ਵੀ ਪਰਮੇਸ਼ਰ ਦੀ ਬੰਦਗੀ ਜ਼ਰੂਰ ਕਰਿਆ ਕਰੋ, ਸ਼ਬਦ ਦੇ ਨਾਲ ਜ਼ਰੂਰ ਜੁੜੋ, ਤੁਹਾਡਾ ਖਾਧਾ ਪੀਤਾ ਸਾਰਾ ਕੁਝ ਇਸ ਸੰਸਾਰ ਦੇ ਵਿੱਚ ਕਿਰਤ ਕਮਾਈ ਕੀਤੀ ਸਾਰਾ ਕੁਝ ਸਫਲ ਹੋ ਜਾਵੇਗਾ। ਕਹਿੰਦੇ ਜੇ ਨਾਲ ਇੱਕ ਲੱਗ ਗਿਆ ਨਹੀਂ ਤੇ ਸਾਰਾ ਕੁਝ ਹੀ ਜੀਰੋ, ਅਵਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਹਿੰਦੇ ਜਿੱਦਨ ਇੱਕ ਲੱਗ ਗਿਆ ਨਾ ਉਦਨ ਸਾਰੀਆਂ ਜੀਰਵਾਂ ਦਾ ਮੁੱਲ ਪੈ ਜਾਂਦਾ। ਹੁਣ ਸਤਿਗੁਰੂ ਜੀ ਜਿਹੜੀ ਗੱਲ ਸਮਝਾ ਰਹੇ ਨੇ, ਕਹਿੰਦੇ ਭਾਈ ਇਹ ਜਿਹੜਾ ਮਨੁੱਖਾ ਸਰੀਰ ਹੈ ਨਾ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ।

ਉੱਥੇ ਤੇਰੇ ਕਰਮਾਂ ਦੀ ਵਿਚਾਰ ਹੋਣੀ ਹੈ, ਕਿਹੜੇ ਕਰਮ ਕੀਤੇ ਆ, ਕਰਮਾਂ ਦੀ ਵਿਚਾਰ ਹੋਣੀ, ਕਿਉਂਕਿ ਧਰਮ ਖੰਡ ਦੇ ਵਿੱਚ ਸਾਰੀ ਗੱਲ ਕਰਮਾਂ ਦੀ ਹੈ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਇਸ ਤੋਂ ਅੱਗੇ ਫਿਰ ਗਿਆਨ ਖੰਡ ਸ਼ੁਰੂ ਹੁੰਦਾ ਹੈ। ਗਿਆਨ ਖੰਡ ਦੇ ਵਿੱਚ ਸਤਿਗੁਰੂ ਜੀ ਫਿਰ ਰੱਬੀ ਗਿਆਨ ਦੀ ਗੱਲ ਕਰ ਰਹੇ ਆ। ਗਿਆਨ ਖੰਡ ਦੇ ਵਿੱਚ ਸਾਡੀ ਸੋਚ ਨੂੰ ਵਿਸ਼ਾਲਤਾ ਦੇ ਵਿੱਚ ਲੈ ਕੇ ਜਾ ਰਹੇ ਆ, ਇੱਕ ਦੇ ਵਿੱਚੋਂ ਕੱਢ ਕੇ ਬੇਅੰਤਤਾ ਦੀ ਗੱਲ ਕਰ ਰਹੇ ਆ। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁੰਨ ਕੇਤੇ, ਕੇਤੇ ਰਤਨ ਸਮੁੰਦ, ਕੇਤੀ ਅਖਾਣੀ, ਕੇਤੀ ਅਬਾਣੀ, ਕੇਤੇ ਪਾਤ ਨਰਿੰਦ। ਸਤਿਗੁਰੂ ਜੀ ਬੇਅੰਤਤਾ ਦੇ ਵਿੱਚ ਸਾਡੀ ਸੋਚ ਨੂੰ ਲੈ ਗਏ, ਧਰਮ ਖੰਡ ਤੋਂ ਬਾਅਦ ਗਿਆਨ ਖੰਡ ਦੇ ਵਿੱਚ। ਉਸ ਤੋਂ ਬਾਅਦ ਸ਼ਰਮ ਖੰਡ ਦੇ ਵਿੱਚ ਸਾਡੇ ਜੀਵਨ ਦੀ ਘਾੜਤ ਘੜੀ ਜਾਂਦੀ ਹੈ, ਜਿੱਥੇ ਜਾ ਕੇ ਸ਼ਰਮ ਖੰਡ ਕੀ ਬਾਣੀ ਰੂਪ, ਜਿੱਥੇ ਘਾੜਤ ਘੜੀ ਹੈ ਬਹੁਤ ਅਨੂਪ, ਤਾਂ ਕਿ ਇਹ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੇ ਪਿੱਛੇ ਪਛਤਾਏ। ਉਸ ਤੋਂ ਬਾਅਦ ਜਿੱਥੇ ਜਾ ਕੇ ਸਾਡੇ ਕਰਮਾਂ ਦੀ ਗੱਲ ਖਤਮ ਹੋ ਜਾਂਦੀ ਹੈ, ਜਿੱਥੇ ਜਾ ਕੇ ਬਖਸ਼ਿਸ਼ ਹੀ ਬਖਸ਼ਿਸ਼ ਹੈ, ਉਹ ਹੈ ਕਰਮ ਖੰਡ। ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਯੋਧ ਮਹਾਂਬਲ ਸੂਰ, ਤਿੰਨ ਮੈਂ ਰਾਮ ਰਹਿਆ ਭਰਪੂਰ। ਜਦੋਂ ਅਸੀਂ ਗੁਰੂ ਸਾਹਿਬ ਦੀ ਇਹ ਪਾਵਨ ਬਾਣੀ ਜਪਜੀ ਸਾਹਿਬ ਨੂੰ ਪੜ੍ਹਦੇ ਹਾਂ ਨਾ, ਮੈਂ ਅਕਸਰ ਬੇਨਤੀ ਕਰਦਾ ਹੁੰਦਾ ਆਪਣੇ ਬੱਚਿਆਂ ਨੂੰ, ਨੌਜਵਾਨਾਂ ਨੂੰ, ਵੀ ਘੱਟੋ ਘੱਟ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਿਆ ਕਰੋ। ਇੱਕ ਇੱਕ ਪੌੜੀ ਦੇ ਅਰਥ ਕੀ ਨੇ ਉਹਦੀ ਵਿਚਾਰ ਜ਼ਰੂਰ ਕਰੋ, ਕਿਉਂਕਿ ਕੱਲ੍ਹ ਵੀ ਆਪਾਂ ਵਿਚਾਰ ਕੀਤੀ ਵੀ ਲਾਵਾਂ ਦਾ ਪਾਠ ਕਰਦੇ ਹਾਂ, ਆਨੰਦ ਕਾਰਜ ਹੋਏ ਨੇ, ਕਿੰਨਾ ਕਿੰਨਾ ਸਮਾਂ ਹੋ ਗਿਆ ਆਨੰਦ ਕਾਰਜਾਂ ਨੂੰ, ਪਰ ਹਜੇ ਤੱਕ ਉਹ ਜਿਹੜੀਆਂ ਚਾਰ ਲਾਵਾਂ ਪੜ੍ਹ ਕੇ ਆਨੰਦ ਕਾਰਜ ਹੋਏ ਸੀ, ਉਹ ਜੀਵਨ ਦੇ ਵਿੱਚ ਵਿਚਾਰਨੀਆਂ ਸੀ ਪਰ ਕਦੀ ਵਿਚਾਰੀਆਂ ਹੀ ਨਹੀਂ। ਵਿਆਹ ਨੂੰ ਕਦੀ ਸਮਝੇ ਹੀ ਨਹੀਂ, ਅਸਲ ਵਿਆਹ ਹੁੰਦਾ ਕੀ ਹੈ, ਆਨੰਦ ਕਾਰਜ ਹੁੰਦਾ ਕੀ ਹੈ। ਧੰਨ ਮਾਤਾ ਗੰਗਾ ਜੀ, ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜਿਨ੍ਹਾਂ ਦਾ ਆਨੰਦ ਕਾਰਜ ਹੋਇਆ ਹੈ, ਪਰ ਪਿਆਰੇ ਇਤਿਹਾਸ ਦੱਸਦਾ ਉਹਨਾਂ ਨੇ ਉਸ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਕਮਾਇਆ ਹੈ। ਕਿਉਂਕਿ ਗੁਰਬਾਣੀ ਦੀ ਜੇ ਵਿਚਾਰ ਨਹੀਂ ਕਰਾਂਗੇ ਸੋ ਦਰ ਹੈ, ਨਾ ਦਰ ਦੀ ਸਮਝ ਆਉਣੀ ਹੈ, ਨਾ ਘਰ ਦੀ ਸਮਝ ਆਉਣੀ ਹੈ, ਨਾ ਪੁਰਖ ਦੀ ਸਮਝ ਆਉਣੀ ਹੈ। ਪਾਤਸ਼ਾਹ ਕਹਿੰਦੇ ਜਦ ਤੱਕ ਸੁਰਤ ਕਰਕੇ ਸ਼ਬਦ ਦੇ ਵਿੱਚ ਨਹੀਂ ਟਿਕਾਂਗੇ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਦੀ ਵਿਚਾਰ ਨੇ ਸਾਨੂੰ ਗਿਆਨ ਦੇਣਾ, ਉਸ ਗਿਆਨ ਦੇ ਵਿੱਚੋਂ ਫਿਰ ਸਿੱਖ ਦਾ ਜਨਮ ਆਉਣਾ ਹੈ। ਸਤਿਗੁਰ ਕਹਿ ਜਨਮ ਹੈ ਗਵਨ ਮਿਟਾਇਆ, ਇਹ ਸਿੱਖ ਦਾ ਜਿਹੜਾ ਜਨਮ ਹੈ, ਇੱਕ ਜਨਮ ਮਾਤਾ ਪਿਤਾ ਤੋਂ ਹੁੰਦਾ ਹੈ ਅਤੇ ਇੱਕ ਜਨਮ ਸਤ ਸੰਗਤ ਵਿੱਚ ਹੁੰਦਾ ਹੈ। ਇਹ ਸਤ ਸੰਗਤ ਰੂਪੀ ਜਿਹੜਾ ਗਰਭ ਹੈ, ਸਤ ਸੰਗਤ ਰੂਪੀ ਜਿੱਥੇ ਗੁਰੂ ਬਖਸ਼ਿਸ਼ ਕਰਦਾ ਹੈ, ਇੱਕ ਸਿੱਖ ਦਾ ਜਨਮ ਹੁੰਦਾ ਹੈ। ਮਾਤਾ ਪਿਤਾ ਤੋਂ ਇੱਕ ਬੱਚੇ ਦਾ ਜਨਮ ਹੋਇਆ, ਉਹਦਾ ਨਾਂ ਰੱਖ ਦਿੱਤਾ। ਹੁਣ ਜਦੋਂ ਅਸੀਂ ਭਾਈ ਲਕਸ਼ਮਣ ਦੇਵ ਜਾਂ ਮਾਧੋ ਦਾਸ ਬਰਾਗੀ ਦੀ ਗੱਲ ਕਰਦੇ ਹਾਂ, ਜਦੋਂ ਮਾਤਾ ਪਿਤਾ ਤੋਂ ਜਨਮ ਹੋਇਆ, ਹਰਨੀ ਦੀ ਮੌਤ ਹੋ ਗਈ, ਤੀਰ ਮਾਰਿਆ, ਹਾਂਜੀ ਮਨ ਦੇ ਵਿੱਚ ਬਰਾਗ ਪੈਦਾ ਹੋ ਗਿਆ, ਪਰ ਸੱਚ ਕਰਕੇ ਜਾਣਿਓ 24 ਸਾਲ ਭਟਕਦਾ ਰਿਹਾ। 24 ਸਾਲ ਭਟਕਣਾ ਦੇ ਵਿੱਚ ਲੰਘ ਗਈ ਅਤੇ ਮਾਧੋ ਦਾਸ ਬਰਾਗੀ ਬਣ ਕੇ ਅਖੀਰ ਗੋਦਾਵਰੀ ਨਦੀ ਦੇ ਕੰਢੇ 'ਤੇ ਬਹਿ ਗਿਆ ਅਤੇ ਆਏ ਗਏ ਰੱਬ ਦੇ ਪਿਆਰਿਆਂ ਨੂੰ ਤਖ਼ਤ 'ਤੇ ਬਿਠਾ ਕੇ ਤਖ਼ਤ ਉਲਟਾ ਦਿੰਦਾ ਸੀ। ਹੁਣ ਨਿਗਾਹ ਮਾਰ ਕੇ ਦੇਖੀਏ ਵੀ 24 ਸਾਲ, ਜਿਹੜਾ ਪਹਿਲਾ ਨਾਂ ਲਕਸ਼ਮਣ ਦੇਵ ਹੈ, ਲਕਸ਼ਮਣ ਦੇਵ ਦੇ ਕੋਲੋਂ ਹਰਨੀ ਦੀ ਮੌਤ ਹੋ ਗਈ, ਪੇਟ ਦੇ ਵਿੱਚ ਬੱਚੇ ਸੀ ਉਹ ਵੀ ਮਰ ਗਏ, ਮਨ ਦੇ ਵਿੱਚ ਬਰਾਗ ਪੈਦਾ ਹੋ ਗਿਆ, ਉਦਾਸੀ ਪੈਦਾ ਹੋ ਗਈ। ਹੁਣ ਸੋਚਦਾ ਆ ਵੀ ਮੈਨੂੰ ਕੋਈ ਐਸਾ ਕਾਮਲ ਗੁਰੂ ਮਿਲ ਜਾਵੇ ਜਿਹੜਾ ਮੈਨੂੰ ਸ਼ਾਂਤੀ ਦੇ ਦੇਵੇ। ਪਰ ਜੀਵਨ ਦੇ ਵਿੱਚ ਵੱਖ ਵੱਖ ਗੁਰੂ ਮਿਲੇ, ਚਾਨਕੀ ਦਾਸ, ਰਾਮ ਜੀ ਦਾਸ, ਔਗੜ ਨਾਥ, ਪਰ ਤਿੰਨ ਗੁਰੂ ਮਿਲੇ ਪਰ ਤਿੰਨੇ ਕੱਚੇ ਮਿਲੇ ਆ, ਕਾਚੇ ਗੁਰ ਤੇ ਮੁਕਤ ਨਾ ਹੁਆ। ਤਿੰਨੇ ਗੁਰੂ ਕੱਚੇ ਮਿਲੇ, 24 ਸਾਲ ਭਟਕਦਿਆਂ ਲੰਘ ਗਏ, ਪਰ ਇਤਿਹਾਸ ਦੱਸਦਾ ਵੀ ਜਿੱਦਣ ਕਲਗੀਧਰ ਪਾਤਸ਼ਾਹ ਮਹਾਰਾਜ ਇਹਦੇ ਆਸ਼ਰਮ ਦੇ ਵਿੱਚ ਆਏ ਆ, ਹਾਂਜੀ, ਅਤੇ ਸਤਿਗੁਰੂ ਜੀ ਨੂੰ ਰੋਕਿਆ ਸੀ ਨਾ ਦਾਦੂ ਦੁਆਰੇ ਤੋਂ, ਸਤਿਗੁਰੂ ਜੀ ਤੋਂ ਚੱਲਣ ਲੱਗੇ, ਮਹਾਰਾਜ ਨੂੰ ਆਖਿਆ ਵੀ ਸਤਿਗੁਰੂ ਉੱਥੇ ਨਾ ਜਾਇਓ, ਕਿਉਂਕਿ ਉੱਥੇ ਇੱਕ ਵਿਗੜਿਆ ਹੋਇਆ ਸਾਧ ਰਹਿੰਦਾ ਜਿਹੜਾ ਤਖ਼ਤ 'ਤੇ ਬਿਠਾ ਕੇ ਨਾ ਉਹ ਪੀੜ੍ਹੇ ਨੂੰ ਪਲਟਾ ਦਿੰਦਾ। ਸਤਿਗੁਰੂ ਕਹਿਣ ਲੱਗੇ ਵੀ ਹੁਣ ਤਾਂ ਜਾਣਾ ਪੈਣਾ, ਉਹਦੇ ਕੋਲ ਜਾਣਾ ਪੈਣਾ,
ਕਿਉਂ? ਪਾਤਸ਼ਾਹ ਕਹਿੰਦੇ ਸਾਨੂੰ ਇੱਦਾਂ ਦਾ ਚਾਹੀਦਾ, ਸਾਨੂੰ ਇੱਦਾਂ ਦਾ ਚਾਹੀਦਾ, ਪਰ ਉਹਨੂੰ ਜਾ ਕੇ ਦੱਸਾਂਗੇ ਵੀ ਤਖਤਾਂ ਤੋਂ ਕਿੰਨਾ ਨੂੰ ਪਲਟਾਉਣਾ। ਠੀਕ ਹੈ, ਕਿਸੇ ਰੱਬ ਦੇ ਪਿਆਰੇ ਨੂੰ ਬਿਠਾ ਕੇ ਪਲਟਾ ਦੇਣਾ ਇਹ ਕਿੱਥੋਂ ਦੀ ਸਿਆਨਫ ਹੈ? ਮਹਾਰਾਜ ਕਹਿੰਦੇ ਅਸੀਂ ਤਾਂ ਲੱਭਦੇ ਹਾਂ ਸਾਨੂੰ ਤਖਤਾਂ ਤੋਂ ਪਲਟਾਉਣ ਵਾਲਾ ਚਾਹੀਦਾ, ਪਰ ਉਹਨੂੰ ਦੱਸਾਂਗੇ ਵੀ ਤਖਤਾਂ ਤੋਂ ਕਿੰਨਾ ਨੂੰ ਲਾਉਣਾ ਹੈ। ਇਤਿਹਾਸ ਦੱਸਦਾ ਸਤਿਗੁਰੂ ਇਹਦੇ ਆਸ਼ਰਮ ਦੇ ਵਿੱਚ ਗਏ। ਦੇਖੋ ਇੱਕ ਸਿੱਖ ਦਾ ਜਨਮ ਕਿੱਦਾਂ ਹੁੰਦਾ ਹੈ। ਲਕਸ਼ਮਣ ਦੇਵ ਤੋਂ ਮਾਧੋ ਦਾਸ ਬਰਾਗੀ ਬਣ ਗਿਆ, 24 ਸਾਲ ਭਟਕਦਾ ਰਿਹਾ, ਪਰ ਜਿੱਦਣ ਸੱਚੇ ਗੁਰੂ ਦੀ ਸੰਗਤ ਮਿਲੀ, ਪਿਆਰਿਓ ਗੁਰੂ ਦੇ ਅੱਗੇ ਜਦੋਂ ਆਉਣਾ ਆ ਨਾ, ਆਪਣਾ ਨਾਂ ਲੈ ਕੇ ਨਹੀਂ ਆਉਣਾ, ਆਪਣਾ ਥਾਂ ਲੈ ਕੇ ਨਹੀਂ ਆਉਣਾ, ਆਪਣਾ ਮਾਨ ਆਪਣਾ ਸਟੇਟਸ ਲੈ ਕੇ ਨਹੀਂ ਆਉਣਾ। ਪਾਤਸ਼ਾਹ ਕਹਿੰਦੇ ਜਿੱਦਣ ਆਉਣਾ ਹੈ ਬੰਦਾ ਬਣ ਕੇ ਆਉਣਾ ਹੈ। ਜਿੱਦਣ ਗੁਰੂ ਦੇ ਸਾਹਮਣੇ ਪੇਸ਼ ਹੋਇਆ ਨਾ, ਇਹਨੇ ਇੱਕੋ ਗੱਲ ਆਖੀ ਸੀ, ਨਾ ਇਹਨੇ ਇਹ ਆਖਿਆ ਵੀ ਪਹਿਲਾਂ ਮੈਂ ਲਕਸ਼ਮਣ ਦੇਵ ਸੀ, ਨਾ ਇਹਨੇ ਇਹ ਆਖਿਆ ਵੀ ਮੈਂ ਮਾਧੋ ਦਾਸ ਬਰਾਗੀ ਹਾਂ। ਮਹਾਰਾਜ ਨੂੰ ਸਿੱਧੀ ਗੱਲ ਕਹਿਣ ਲੱਗਾ, ਮਹਾਰਾਜ ਬੰਦਾ ਆ। ਮਹਾਰਾਜ ਕਹਿਣ ਲੱਗੇ ਕਿਹਦਾ ਬੰਦਾ ਹੈ, ਕਿਉਂਕਿ ਬੰਦੇ ਵੀ ਕਈਆਂ ਦੇ ਹੁੰਦੇ ਆ। ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਕੋਈ ਕਿਸੇ ਦਾ ਬੰਦਾ ਹੈ, ਕੋਈ ਕਿਸੇ ਦਾ ਬੰਦਾ, ਕਹਿੰਦਾ ਮੈਂ ਫਲਾਨੇ ਦਾ ਬੰਦਾ ਹੈ। ਪਾਤਸ਼ਾਹ ਕਹਿੰਦੇ ਕਿਹਦਾ ਬੰਦਾ ਹੈ? ਹੁਣ ਇਤਿਹਾਸ ਦੱਸਦਾ ਇਹਨੇ ਆਪਣਾ ਨਾਂ ਨਹੀਂ ਸੀ ਲਿਆ, ਨਾ ਇਹਨੇ ਆਪਣਾ ਕੋਈ ਪਿਛੋਕੜ ਦੱਸਿਆ। ਗੁਰੂ ਦੇ ਅੱਗੇ ਆਉਣਾ ਹੈ, ਸਮਰਪਿਤ ਹੋ ਜਾਣਾ ਹੈ। ਸਿੱਖੀ ਦੇ ਵਿੱਚ ਆਉਣ ਦੀ ਪਹਿਲੀ ਨਿਸ਼ਾਨੀ ਇਹ ਹੈ ਵੀ ਗੁਰੂ ਅੱਗੇ ਸਮਰਪਿਤ ਹੋਣਾ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਨ ਨਾ ਕੀਜੈ। ਪਾਤਸ਼ਾਹ ਕਹਿੰਦੇ ਦੂਜੀ ਗੱਲ ਹੀ ਕੋਈ ਨਹੀਂ, ਦੁਨੀਆਂ ਦੇ ਧਰਮ ਲਾਲਚ ਦਿੰਦੇ ਰਹੇ ਵੀ ਸਾਡੇ ਧਰਮ ਦੇ ਵਿੱਚ ਆ ਜਾਓ ਤੁਹਾਨੂੰ ਹੂਰਾਂ ਦੇ ਡੋਲੇ ਦੇ ਦੇਵਾਂਗੇ, ਸਾਡੇ ਧਰਮ ਦੇ ਵਿੱਚ ਆ ਜਾਓ ਤੁਹਾਨੂੰ ਧਨ ਦੌਲਤ ਦੇ ਦੇਵਾਂਗੇ। ਸਾਹਿਬਜ਼ਾਦਿਆਂ ਨੂੰ ਕਿੰਨਾ ਕੁਝ ਔਫਰਾਂ ਕੀਤੀਆਂ ਗਈਆਂ, ਪਰ ਯਾਦ ਰੱਖਿਓ ਜਿਹੜੇ ਕਰਮ ਖੰਡ ਵਿੱਚ ਪਹੁੰਚ ਜਾਂਦੇ ਆ ਨਾ, ਉੱਥੇ ਮੌਤ ਖਤਮ ਹੋ ਜਾਂਦੀ ਹੈ। ਹਾਂਜੀ, ਉੱਥੇ ਠੱਗੀ ਮੁੱਕ ਜਾਂਦੀ ਹੈ। ਅੱਜ ਹਰ ਬੰਦੇ ਦੀ ਮੌਤ ਹੋ ਰਹੀ ਹੈ। ਮੌਤ ਕਿਹੜੀ ਹੋ ਰਹੀ ਹੈ ਜੀ? ਆਤਮਕ ਮੌਤੇ ਮਰ ਰਿਹਾ, ਅੰਦਰੋਂ ਮਰ ਰਿਹਾ, ਅਤੇ ਦੂਜਾ ਇਹਨੂੰ ਮਾਇਆ ਠੱਗ ਰਹੀ ਹੈ। ਨਾ ਉਹ ਮਰ ਹੈ ਨਾ ਠੱਗੇ ਜਾਹੇ। ਪਾਤਸ਼ਾਹ ਕਹਿੰਦੇ ਜਿਹੜੇ ਕਰਮ ਖੰਡ ਵਿੱਚ ਆ ਜਾਂਦੇ ਆ ਨਾ, ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਆ। ਸ਼ਰਮ ਖੰਡ ਕੀ ਬਾਣੀ ਕੀ ਹੈ ਜੀ? ਆਪਾਂ ਪੜ੍ਹਿਆ ਸੀ ਸ਼ਰਮ ਖੰਡ ਕੀ ਬਾਣੀ ਰੂਪ। ਸ਼ਰਮ ਖੰਡ ਦੇ ਵਿੱਚ ਕੀ ਹੁੰਦਾ? ਉੱਦਮ ਦੇ ਵਿੱਚ ਕੀ ਹੁੰਦਾ? ਜੀਵਨ ਦੀ ਘਾੜਤ ਘੜੀ ਜਾਂਦੀ ਹੈ, ਰੂਪ ਬਣਦੇ ਨੇ। ਸ਼ਰਮ ਖੰਡ ਕੀ ਬਾਣੀ ਰੂਪ, ਜਿੱਥੇ ਘਾੜਤ ਘੜੀ ਹੈ ਬਹੁਤ ਅਨੂਪ, ਤਾਂ ਕਿ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੇ ਪਿੱਛੇ ਪਛਤਾਏ। ਕੀ ਭਾਈ ਮਤੀ ਦਾਸ ਦੀ ਕੋਈ ਗੱਲ ਕਰ ਸਕਦੇ ਹਾਂ? ਬਾਬਾ ਫਤਿਹ ਸਿੰਘ ਦੀ ਕੀ ਗੱਲ ਕਰਾਂਗੇ? ਹਾਂਜੀ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਭਾਈ ਮਨੀ ਸਿੰਘ ਦੀ ਕੀ ਗੱਲ ਕਰਾਂਗੇ? ਭਾਈ ਸਤੀ ਦਾਸ ਜਿਹੜਾ ਆਰੇ ਨਾਲ ਚੀਰਿਆ ਗਿਆ, ਉਹਦੀ ਕੀ ਗੱਲ ਕਰਾਂਗੇ? ਉਹਦੇ ਬਾਰੇ ਦੱਸਿਆ ਹੀ ਨਹੀਂ ਜਾ ਸਕਦਾ ਜਿਹੜੇ ਇਸ ਬਖਸ਼ਿਸ਼ ਦੇ ਖੰਡ ਦੇ ਵਿੱਚ ਪਹੁੰਚ ਗਏ। ਮਹਾਰਾਜ ਕਹਿੰਦੇ ਕਰਮ ਖੰਡ ਕੀ ਬਾਣੀ ਜੋਰ। ਹੁਣ ਕਰਮ ਖੰਡ ਦੇ ਵਿੱਚ ਬਲ ਦੀ ਪ੍ਰਾਪਤੀ ਹੋਈ, ਜਿੱਥੇ ਜਾ ਕੇ ਪੰਜੇ ਬੰਦੇ ਮਹਾਂਬਲੀ, ਜਿੱਥੇ ਜਾ ਕੇ ਜਿਹੜੇ ਪੰਜ ਵਿਕਾਰ ਸਾਨੂੰ ਸਤਾ ਰਹੇ ਸੀ ਨਾ, ਉਹਨਾਂ ਵਿਕਾਰਾਂ ਤੋਂ ਸਤਿਗੁਰੂ ਜੀ ਨੇ ਖਹਿੜਾ ਛੁੜਾ ਦਿੱਤਾ। ਐਡੀ ਵੱਡੀ ਬਖਸ਼ਿਸ਼ ਹੈ, ਇਹ ਬਖਸ਼ਿਸ਼ ਦਾ ਖੰਡ ਹੈ। ਕਰਮ ਖੰਡ ਕੀ ਬਾਣੀ ਜੋਰ। ਇੱਕ ਗੱਲ ਯਾਦ ਰੱਖਿਓ, ਜਦੋਂ ਅਸੀਂ ਤੁਰੇ ਸੀ ਨਾ, ਧਰਮ ਖੰਡ ਦੇ ਵਿੱਚ ਪ੍ਰਵੇਸ਼ ਕੀਤਾ ਸੀ, ਉਸ ਤੋਂ ਪਹਿਲੀ ਪੌੜੀ ਇੱਕ ਆਈ ਸੀ। ਜਪਜੀ ਸਾਹਿਬ ਜਦੋਂ ਕਰਨਾ ਨਾ, ਇੱਕ ਇੱਕ ਪੌੜੀ ਇੱਕ ਦੂਜੇ ਨਾਲ ਰਿਲੇਟਡ ਹੈ, ਜੁੜੀ ਹੋਈ ਹੈ। ਉਹਦੇ ਵਿੱਚ ਸਤਿਗੁਰੂ ਜੀ ਇੱਕ ਬਚਨ ਸਮਝਾਉਂਦੇ ਨੇ, ਕਹਿੰਦੇ ਆਖਣ ਜੋਰ ਨਾ ਚੁੱਪਹਿ ਜੋਰ, ਜੋਰ ਨਾ ਮੰਗਣ ਦੇਹ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਈ। ਹੁਣ ਆਹ ਪੌੜੀ ਸਾਨੂੰ ਪਤਾ ਕੀ ਦੱਸ ਰਹੀ ਹੈ? ਵੀ ਜੇ ਤੂੰ ਧਰਮ ਖੰਡ ਦੇ ਵਿੱਚ ਪ੍ਰਵੇਸ਼ ਕਰਨਾ, ਇਸ ਪੌੜੀ ਦੀ ਧਿਆਨ ਨਾਲ ਵਿਚਾਰ ਕਰ, ਆਪਣਾ ਜੋਰ ਛੱਡ ਦੇ। ਬੰਦਾ ਕਹਿੰਦਾ ਮੈਂ ਇੰਨੇ ਪਾਠ ਕੀਤੇ ਜੀ ਰੱਬ ਨੂੰ ਮਿਲਣਾਗਾ, ਮੈਂ ਇੰਨੇ ਪਾਠ ਕੀਤੇ ਜੀ ਮੈਂ ਰੱਬ ਨੂੰ ਮਿਲਣਾਗਾ। ਪਾਤਸ਼ਾਹ ਕਹਿੰਦੇ ਤੇਰੇ ਗੁਨਾਹ ਇੰਨੇ ਵੱਡੇ ਨੇ, ਐਵੇਂ ਗਿਣਤੀਆਂ ਮਿਣਤੀਆਂ ਨਾ ਕਰਿਆ ਕਰ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਦਇਆ ਕਰੋ, ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ। ਗੁਰੂ ਤੇਗ ਬਹਾਦਰ ਸਾਹਿਬ ਜਦੋਂ ਸੰਗਤ ਵਿੱਚ ਆਉਣਾ ਨਾ, ਅਤੇ ਮਹਾਰਾਜ ਜੀ ਨੇ ਸਿਰ ਨੀਵਾਂ ਰੱਖਣਾ, ਨੇਤਰ ਝੁਕੇ ਹੁੰਦੇ ਸੀ, ਅਤੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਸੰਗਤਾਂ ਨੇ ਪੁੱਛਿਆ, ਕਹਿਣ ਲੱਗੇ ਪਾਤਸ਼ਾਹ ਤੁਹਾਡਾ ਛੋਟਾ ਸਾਹਿਬਜ਼ਾਦਾ ਜਦੋਂ ਸੰਗਤ ਦੇ ਵਿੱਚ ਆਉਂਦਾ, ਉਹਨਾਂ ਦਾ ਸਿਰ ਝੁਕਿਆ ਹੁੰਦਾ, ਨੇਤਰ ਨੀਵੇਂ ਹੁੰਦੇ ਨੇ, ਕੀ ਗੱਲ ਹੈ?
ਪਾਤਸ਼ਾਹ ਕਹਿੰਦੇ ਤੁਸੀਂ ਆਪ ਹੀ ਪੁੱਛ ਲਿਓ। ਜਦੋਂ ਸਾਹਿਬਜ਼ਾਦਾ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਆਏ, ਸੰਗਤ ਨੇ ਸਵਾਲ ਕਰ ਦਿੱਤਾ ਅਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਉਸ ਸਮੇਂ ਹਜੇ ਗੁਰੂ ਨਹੀਂ ਸੀ ਬਣੇ। ਹਾਂਜੀ, ਅਤੇ ਸਤਿਗੁਰੂ ਜੀ ਕਹਿਣ ਲੱਗੇ, ਸੰਗਤ ਜੀ ਮੇਰੇ ਸਤਿਗੁਰੂ ਨੂੰ ਪਤਾ ਹੈ ਮੇਰੇ ਅੰਦਰ ਕੀ ਹੈ। ਕਹਿੰਦੇ ਜਿਹੜਾ ਸਾਡੇ ਅੰਦਰਲੀ ਜਾਣਦਾ ਹੋਵੇ ਨਾ, ਉਹਦੇ ਅੱਗੇ ਸਿਰ ਕਿੱਦਾਂ ਚੱਕੀਏ। ਕਹਿੰਦੇ ਉਹਦੇ ਅੱਗੇ ਅਸੀਂ ਨੇਤਰ ਕਿੱਦਾਂ ਚੱਕੀਏ, ਜਿਹੜਾ ਸਾਡੀ ਅੰਦਰਲੀ ਜਾਣਦਾ ਵੀ ਅਸੀਂ ਕਿੱਥੇ ਖੜ੍ਹੇ ਹਾਂ, ਅਸੀਂ ਕੀ ਕਰ ਰਹੇ ਹਾਂ। ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾਡ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੁੱਲੇ, ਸੁੱਤ ਦਾਰਾ ਸਿਓ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ। ਹੁਣ ਸਤਿਗੁਰੂ ਜੀ ਜਿਹੜੀ ਗੱਲ ਸਮਝਾ ਰਹੇ ਨੇ, ਕਹਿੰਦੇ ਭਾਈ ਕਰਮ ਖੰਡ ਕੀ ਬਾਣੀ ਜੋਰ। ਹੁਣ ਦੇਖੋ ਨਾ, ਕਦੀ ਧਿਆਨ ਦੇ ਨਾਲ, ਕਦੀ ਜੋਰ ਛੱਡਣਾ ਪਿਆ। ਪਾਤਸ਼ਾਹ ਕਹਿੰਦੇ ਬੰਦਿਆ ਜੋਰ ਛੱਡ ਦੇ, ਆਖਣ ਜੋਰ ਨਾ ਚੁੱਪ ਹੈ ਜੋਰ, ਤੇਰਾ ਕੋਈ ਨਹੀਂ ਆਖਣ ਦੇ ਵਿੱਚ ਜੋਰ, ਕਿੰਨੇ ਤੈਨੂੰ ਮੰਨਣਾ ਹੈ। ਪਰਮਾਤਮਾ ਦੇ ਘਰ ਦੇ ਵਿੱਚ ਬੇਅੰਤ ਵਡਿਆਈਆਂ ਨੇ, ਅਤੇ ਨਾ ਤੂੰ ਜੋਰ ਕਰਕੇ ਰੱਬ ਨੂੰ ਪਾ ਸਕਦਾ। ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟਿਆ ਸੰਸਾਰ, ਵੱਡੇ ਵੱਡੇ ਰਿਸ਼ੀ ਮੁਨੀ ਜੋਰ ਲਾ ਕੇ ਥੱਕ ਗਏ, ਸੰਸਾਰ ਛੁੱਟਿਆ ਨਹੀਂ, ਇੱਕ ਦਿਨ ਫਿਰ ਮਾਇਆ ਦੇ ਵਿੱਚ ਫਸ ਗਏ, ਇੱਕ ਦਿਨ ਫਿਰ ਇਸਤਰੀ ਦੇ ਮੋਹ ਦੇ ਵਿੱਚ ਫਸ ਗਏ, ਵੱਡੇ ਵੱਡੇ ਰਿਸ਼ੀ ਮੁਨੀ ਫਸ ਗਏ। ਕਹਿੰਦੇ ਤੂੰ ਕਿੱਥੋਂ ਬਚ ਸਕਦਾ। ਪਾਤਸ਼ਾਹ ਕਹਿੰਦੇ ਜਿੱਦਣ ਇਹ ਜੋਰ ਛੱਡਾਂਗੇ ਨਾ, ਉਦਣ ਧਰਮ ਖੰਡ ਦੇ ਵਿੱਚ ਪ੍ਰਵੇਸ਼ ਮਿਲਣਾ। ਅਗਲੀ ਪੌੜੀ ਕੀ ਹੈ? ਰਾਤੀ ਰੁੱਤੀ ਥਿੱਤੀ ਵਾਰ। ਇੱਥੋਂ ਫਿਰ ਧਰਮ ਖੰਡ, ਗਿਆਨ ਖੰਡ, ਹਾਂਜੀ ਸ਼ਰਮ ਖੰਡ, ਫਿਰ ਜਿੱਦਣ ਕਰਮ ਖੰਡ ਦੇ ਵਿੱਚ ਪਹੁੰਚੇ ਨਾ, ਪਾਤਸ਼ਾਹ ਕਹਿੰਦੇ ਤੈਨੂੰ ਅਕਾਲ ਪੁਰਖ ਨੇ ਜੋਰ ਦੇਣਾ। ਉਹ ਕਿਹੜਾ ਜੋਰ? ਜਿਹੜਾ ਬਾਬੇ ਫਤਿਹ ਸਿੰਘ ਨੂੰ ਮਿਲਿਆ। ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਯੋਧ ਮਹਾਂਬਲ ਸੂਰ। ਯਾਦ ਰੱਖਿਓ, ਜਿਹੜੇ ਅਸਲ ਯੋਧੇ ਮਹਾਂਬਲੀ ਅਤੇ ਸੂਰਮੇ ਹੁੰਦੇ ਆ ਨਾ, ਉਹ ਕਰਮ ਖੰਡ ਦੇ ਵਾਸੀ ਹੁੰਦੇ ਆ। ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਯੋਧ ਮਹਾਂਬਲ ਸੂਰ, ਤਿੰਨ ਮੈਂ ਰਾਮ ਰਹਿਆ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ, ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨਕੇ ਰਾਮ ਵਸੈ ਮਨ ਮਾਹੇ। ਪਾਤਸ਼ਾਹ ਕਹਿੰਦੇ ਨਾ ਉਹ ਮਰਦੇ ਨੇ, ਨਾ ਉਹਨਾਂ ਨੂੰ ਕੋਈ ਠੱਗ ਸਕਦਾ। ਸ਼ਹੀਦ ਕਦੀ ਮਰਦੇ ਨਹੀਂ, ਅਕਸਰ ਆਪਾਂ ਪੜ੍ਹਦੇ ਹਾਂ ਨਾ, ਕਿਉਂ? ਕਿਉਂਕਿ ਉਹਨਾਂ ਨੂੰ, ਉਹਨਾਂ ਦਾ ਜ਼ਮੀਰ ਕਦੀ ਨਹੀਂ ਮਰਦਾ। ਸਰੀਰ ਦੀ ਮੌਤ ਤਾਂ ਆਮ ਗੱਲ ਹੈ, ਕਹਿੰਦੇ ਸਰੀਰ ਮਿੱਟੀ ਦਾ ਬਣਿਆ, ਮਿੱਟੀ ਵਿੱਚ ਚਲੇ ਜਾਂਦਾ, ਪਰ ਲੋਕ ਜਿਹੜੇ ਜਿਉਂਦੇ ਮਰ ਜਾਂਦੇ ਨੇ, ਕਹਿੰਦੇ ਉਹਨਾਂ ਦਾ ਕੀ ਕਰਾਂਗੇ, ਆਖਾਂ ਜੀਵਾਂ ਵਿਸਰੈ ਮਰ ਜਾਓ। ਸੋ ਇਸ ਕਰਕੇ ਮਹਾਰਾਜ ਨੇ ਪੁੱਛਿਆ ਵੀ ਕਿਹਦਾ ਬੰਦਾ ਹੈ? ਕਹਿਣ ਲੱਗਾ ਪਾਤਸ਼ਾਹ ਤੇਰਾ ਬੰਦਾ। ਪਾਤਸ਼ਾਹ ਕਹਿੰਦੇ ਜੇ ਸਾਡਾ ਆ ਨਾ, ਅੱਜ ਤੋਂ ਅਸੀਂ ਵੀ ਤੇਰੇ ਹੋ ਗਏ। ਹੁਣ ਇਤਿਹਾਸ ਦੱਸਦਾ ਵੀ 24 ਸਾਲ ਭਟਕਦਿਆਂ ਲੰਘ ਗਏ, ਪਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਦੀਦਾਰ ਹੋਇਆ, ਇੱਕੋ ਮਿਲਣੀ ਹੋਈ ਸੀ ਨਾ, ਅਤੇ ਸਤਿਗੁਰੂ ਜੀ ਨੇ ਅੰਮ੍ਰਿਤ ਛਕਾ ਕੇ ਬਾਬਾ ਬੰਦਾ ਸਿੰਘ ਬਹਾਦਰ, ਭਾਈ ਗੁਰਬਖਸ਼ ਸਿੰਘ ਨਾਂ ਰੱਖਿਆ, ਅਤੇ ਜਿਹੜਾ ਪ੍ਰਚਲਿਤ ਨਾਂ ਹੈ ਉਹ ਹੈ ਭਾਈ ਬੰਦਾ ਸਿੰਘ। ਸਤਿਕਾਰ ਨਾਲ ਬੰਦਾ, ਬਾਬਾ ਬੰਦਾ ਸਿੰਘ ਬਹਾਦਰ ਕਹਿ ਦਿੰਦੇ, ਕਿਉਂਕਿ ਮਹਾਰਾਜ ਜੀ ਨੇ ਬਹਾਦਰੀ ਦਾ ਖਿਤਾਬ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ, ਜਿਹੜਾ ਕਦੀ ਹਰਨੀ ਦੀ ਮੌਤ ਦੇਖ ਕੇ ਸ਼ਸਤਰ ਸੁੱਟ ਕੇ ਇੱਕ ਆਸ਼ਰਮ ਦੇ ਵਿੱਚ ਬਹਿ ਗਿਆ ਸੀ, ਅੱਜ ਵੀ ਬੜੇ ਬੈਠੇ ਨੇ ਡੇਰਿਆਂ ਦੇ ਵਿੱਚ। ਮੈਨੂੰ ਮਾਫ਼ ਕਰਿਓ, ਮਨੁੱਖਤਾ ਦੁਖੀ ਹੋ ਰਹੀ ਹੈ, ਮਨੁੱਖਤਾ ਕਰਲਾ ਰਹੀ ਹੈ, ਯੂਥ ਸਾਡਾ ਭਟਕਣਾ ਦੇ ਵਿੱਚ ਹੈ, ਉਹਨਾਂ ਦੀ ਦਸ਼ਾ ਅਤੇ ਦਿਸ਼ਾ ਵਿਗੜਦੀ ਜਾ ਰਹੀ ਹੈ। ਉਹ ਤੁਹਾਡੇ ਡੇਰੇ ਕਿਸ ਕੰਮ ਦੇ? ਤੁਹਾਡੀ ਪ੍ਰੋਪਰਟੀ, ਤੁਹਾਡੀ ਮਾਇਆ ਕਿਸ ਕੰਮ ਦੀ? ਜੇ ਇਕੱਲਾ ਇਕੱਲਾ ਡੇਰਾ ਵੀ ਇੱਕ ਇੰਡਸਟਰੀ ਲਾ ਦੇਵੇ ਨਾ, ਜੇ ਵਪਾਰ ਨੂੰ ਪੰਜਾਬ ਦੀ ਧਰਤੀ 'ਤੇ ਵਸਾ ਦੇਵੇ, ਤਾਂ ਮੇਰੇ ਪੰਜਾਬ ਦੀ ਜਵਾਨੀ ਕਦੀ ਭਟਕ ਨਹੀਂ ਸਕਦੀ। ਅਸੀਂ ਕਿੰਨੇ ਕੁ ਹੋਸਪਿਟਲ ਬਣਾਏ? ਗੁਰੂ ਨਾਨਕ ਸਾਹਿਬ ਦਾ ਕਦੀ ਇਤਿਹਾਸ ਪੜ੍ਹ ਕੇ ਦੇਖਿਓ, ਮੇਰੇ ਬਾਬੇ ਨੇ ਪ੍ਰਚਾਰ ਕਿੱਦਾਂ ਕੀਤਾ? ਸਤਿਗੁਰੂ ਜੀ ਨੇ ਵਪਾਰੀਆਂ ਨੂੰ ਪ੍ਰਚਾਰਕ ਬਣਾਇਆ ਸੀ। ਭਾਈ ਮਨਸੁੱਖ ਕੌਣ ਸੀ? ਲਾਹੌਰ ਦਾ ਰਹਿਣ ਵਾਲਾ ਵਪਾਰੀ ਸੀ ਨਾ। ਹਾਂਜੀ, ਭਾਈ ਲੱਖੀ ਸ਼ਾਹ ਵੰਜਾਰਾ ਕੌਣ ਸੀ? ਜਿੱਥੇ ਅੱਜ ਦਿੱਲੀ ਵਸੀ ਹੋਈ ਹੈ, ਅੱਧੀ ਦਿੱਲੀ ਦਾ ਮਾਲਕ ਸੀ ਭਾਈ ਲੱਖੀ ਸ਼ਾਹ ਵੰਜਾਰਾ। ਭਾਈ ਮੱਖਣ ਸ਼ਾਹ ਲਵਾਣਾ ਕੌਣ ਸੀ? ਜਿਹਦੇ ਘਰ ਦੇ ਬਾਹਰ 7 ਝੰਡੇ ਝੂਲਦੇ ਸੀ। ਮਾਇਆ ਚਾਹੀਦੀ ਹੈ? ਕਈ ਕਹਿੰਦੇ ਜੀ ਮਾਇਆ ਨਾਗਨੀ ਹੈ। ਪਿਆਰਿਓ, ਪਿੱਛੋਂ ਦੀ ਜਿੰਨੀ ਮਰਜ਼ੀ ਫੜਾਈ ਜਾਓ, ਕਿਰਤ ਕਰੋ। ਪਾਤਸ਼ਾਹ ਕਹਿੰਦੇ ਮਾਇਆ ਕਮਾਓ, ਮਾਇਆ ਨਾਗਨੀ ਨਹੀਂ। ਅਸਲ ਦੇ ਵਿੱਚ ਮਾਇਆ ਆਖਿਆ ਕਿਹਨੂੰ ਹੈ? ਪਾਤਸ਼ਾਹ ਕਹਿੰਦੇ ਇਹ ਮਾਇਆ ਜਿੱਤ ਹਰ ਵਿਸਰਾ ਹੈ। ਕਹਿੰਦੇ ਮਾਇਆ ਉਹ ਚੀਜ਼ ਹੈ ਜਿਹਦੇ ਕਰਕੇ ਤੈਨੂੰ ਰੱਬ ਭੁੱਲ ਜਾਂਦਾ ਹੈ। ਉਹ ਤਾਂ ਕੋਈ ਵੀ ਚੀਜ਼ ਹੋ ਸਕਦੀ ਹੈ, ਧੀਆਂ ਪੁੱਤਰ ਵੀ ਹੋ ਸਕਦੇ ਨੇ, ਡਾਲਰ ਵੀ ਹੋ ਸਕਦੇ ਨੇ, ਪਾਉਂਡ ਵੀ ਹੋ ਸਕਦੇ ਨੇ, ਪੈਸੇ ਵੀ ਹੋ ਸਕਦੇ ਨੇ, ਤੇਰੇ ਆਪਣੇ ਖਿਆਲ ਵੀ ਹੋ ਸਕਦੇ ਨੇ। ਸਭ ਤੋਂ ਵੱਡੀ ਮਾਇਆ ਤਾਂ ਤੇਰੇ ਖਿਆਲ ਆ, ਜਿਹੜੀ ਅਗਿਆਨਤਾ ਅੰਦਰ ਭਰੀ ਪਈ ਹੈ।
ਸੋ ਪਾਤਸ਼ਾਹ ਨੇ ਸਾਨੂੰ ਇੱਕ ਇੱਕ ਗੱਲ ਸਮਝਾਈ, ਪਰ ਮਾਫ਼ ਕਰਿਓ, ਅੱਜ ਉਹਨਾਂ ਗੱਲਾਂ 'ਤੇ ਪਹਿਰਾ ਨਹੀਂ ਦਿੱਤਾ। ਗੁਰੂ ਨਾਨਕ ਸਾਹਿਬ ਨੇ ਵੱਡੇ ਵੱਡੇ ਵਪਾਰੀ ਵਸਾਏ, ਵਿਦੇਸ਼ਾਂ 'ਚ ਭੇਜੇ। ਜੇ ਭਾਈ ਮਨਸੁਖ ਸੰਗਲਾ ਦੀਪ ਗਿਆ ਅਤੇ ਰਾਜਾ ਸ਼ਿਵਨਾਭ ਇੱਕ ਦੇਸ਼ ਦਾ, ਸ਼੍ਰੀਲੰਕਾ ਦਾ ਰਾਜਾ ਸਿੱਖ ਬਣਿਆ, ਉਹਦੀ ਪ੍ਰਜਾ ਸਿੱਖ ਬਣੀ। ਹਾਂਜੀ, ਵਿਦੇਸ਼ਾਂ ਵਿੱਚ ਜਾਣਾ ਮਾੜੀ ਗੱਲ ਥੋੜ੍ਹੀ ਹੈ। ਕਈ ਕਹਿ ਦਿੰਦੇ ਜੀ ਵਿਦੇਸ਼ਾਂ 'ਚ ਸਿੱਖ ਕਿਉਂ ਗਏ, ਅੱਜ ਸਿੱਖੀ ਦੇ ਝੰਡੇ ਝੁਲਦੇ ਨੇ, ਆਹ ਨਿਸ਼ਾਨ ਸਾਹਿਬ ਝੁਲ ਰਹੇ ਨੇ, ਇਹ ਪਿਆਰਿਓ ਉਹਨਾਂ ਕਰਕੇ ਹੀ ਹੈ ਜਿਹੜੇ ਵਿਦੇਸ਼ਾਂ 'ਚ ਆਏ ਆ, ਨਹੀਂ ਤਾਂ ਆਪਾਂ ਪੰਜਾਬ ਤੱਕ ਸੁੰਗੜ ਕੇ ਰਹਿ ਜਾਣਾ ਸੀ। ਪਰ ਇਹ ਗੱਲ ਜ਼ਰੂਰ ਹੈ ਵੀ ਪੰਜਾਬ ਨੂੰ ਆਬਾਦ ਰੱਖਣਾ ਹੈ, ਇਹ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਹੈ। ਜਿਹੜੇ ਅੱਜ ਵੱਡੇ ਵੱਡੇ ਆਗੂ ਬਣ ਕੇ ਬੈਠੇ ਨੇ, ਚਾਹੇ ਉਹ ਰਾਜਨੀਤਿਕ ਨੇ, ਚਾਹੇ ਉਹ ਧਾਰਮਿਕ ਆਗੂ ਕਹਾਉਂਦੇ ਨੇ, ਚਾਹੇ ਉਹ ਸਮਾਜ ਦੇ ਚੌਧਰੀ ਨੇ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ। ਜੇ ਇਹਨੂੰ ਜਿਉਂਦਾ ਰੱਖਣਾ ਹੈ ਤਾਂ ਸਾਨੂੰ ਗੁਰਾਂ ਵਾਲੇ ਕੰਮ ਜਿਹੜੇ ਨੇ ਲਾਗੂ ਕਰਨੇ ਪੈਣੇ ਆ। ਉਹ ਕਿਹੜੇ ਕੰਮ ਸੀ? ਮੈਂ 550 ਸਾਲਾਂ 'ਤੇ ਵੀ ਬੇਨਤੀ ਕੀਤੀ ਸੀ ਵੀ ਗੁਰੂ ਨਾਨਕ ਦਾ ਪ੍ਰਚਾਰ ਢੰਗ ਕੀ ਸੀ। ਜਿੱਦਣ ਕਰਤਾਰਪੁਰ ਦੇ ਵਿੱਚ ਲੋਕ ਆਉਂਦੇ ਸੀ ਦੇਖਣ ਵਾਸਤੇ, ਜਿਹੜੇ ਸ਼ਹਿਰ ਵਸਾਉਣੇ ਆ ਇਹ ਸਰਕਾਰਾਂ ਦੇ ਕੰਮ ਹੁੰਦੇ ਆ, ਪਰ ਗੁਰੂ ਨਾਨਕ ਸਾਹਿਬ ਨੇ ਸ਼ਹਿਰ ਵਸਾਏ, ਕਰਤਾਰਪੁਰ ਵਸਾਇਆ, ਖਡੂਰ ਸਾਹਿਬ ਵਸਾਇਆ, ਗੋਂਦਵਾਲ ਵਸਾਇਆ, ਤਰਨ ਤਾਰਨ ਵਸਾਇਆ, ਅੰਮ੍ਰਿਤਸਰ ਵਸਾਇਆ, ਪਟਨਾ ਸਾਹਿਬ ਵਸਾਇਆ, ਕੀਰਤਪੁਰ ਸਾਹਿਬ ਵਸਾਇਆ, ਆਨੰਦਪੁਰ ਸਾਹਿਬ ਵਸਾਇਆ, ਹਰਗੋਬਿੰਦਪੁਰਾ ਵਸਾਇਆ, ਸਾਰੇ ਸ਼ਹਿਰ ਵਸਾਏ ਆ। ਫਿਰ ਇਕੱਲੇ ਸ਼ਹਿਰ ਨਹੀਂ ਵਸਾਏ, ਸਤਿਗੁਰੂ ਜੀ ਨੇ ਸਾਨੂੰ ਸੋਹਣਾ ਜੀਵਨ ਦੇਣ ਵਾਸਤੇ, ਸਾਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਵਾਸਤੇ ਵਪਾਰੀ ਵੀ ਵਸਾਏ, ਵਪਾਰੀ ਵਸਾਏ ਆ ਨਾ। ਆਹ ਸਾਡੇ ਮਸਲਿਆਂ ਦੇ ਹੱਲ ਨੇ, ਸਾਡੇ ਵਿਰਸੇ ਵਿੱਚ ਲੁਕੇ ਪਏ ਆ, ਸਾਡੇ ਵਿਰਸੇ ਵਿੱਚ ਹੱਲ ਲੁਕੇ ਪਏ ਆ। ਬਾਬੇ ਨੇ ਵੱਡੇ ਵੱਡੇ ਵਪਾਰੀ, 52 ਕਿੱਤਿਆਂ ਦੇ ਲੋਕ, ਅੱਜ ਵੀ ਉਹ ਬਾਜ਼ਾਰ ਅੰਮ੍ਰਿਤਸਰ ਦੀ ਧਰਤੀ 'ਤੇ ਸਲਾਮਤ ਨੇ। ਵੱਖ ਵੱਖ ਕਿੱਤਿਆਂ ਦੇ ਲੋਕ, ਵੱਖ ਵੱਖ ਵਪਾਰੀਆਂ ਨੂੰ ਅੰਮ੍ਰਿਤਸਰ ਦੇ ਵਿੱਚ ਲਿਆਂਦਾ, ਸਤਿਗੁਰੂ ਜੀ ਨੇ ਵੱਡੇ ਬਾਜ਼ਾਰ ਬਣਵਾਏ। ਕਾਹਦੇ ਵਾਸਤੇ? ਵੀ ਸਿੱਖ ਦੀ ਜਿਹੜੀ ਆਰਥਿਕ ਹਾਲਤ ਹੈ ਉਹ ਚੰਗੀ ਹੋਵੇ, ਉਹਦੇ ਕੋਲ ਧਨ ਹੋਵੇ, ਉਹਦਾ ਜੀਵਨ, ਉਹਦਾ ਸਟੇਟਸ ਵਧੀਆ ਹੋਵੇ। ਫਿਰ ਸਤਿਗੁਰੂ ਜੀ ਨੇ ਸਾਡੀਆਂ ਲੋੜਾਂ ਪੂਰੀਆਂ ਕਰਨ ਵਾਸਤੇ, ਆ UNO 1945 ਵਿੱਚ ਬਣੀ ਹੈ, ਪਰ ਕਿਹੜਾ ਦੱਸੇ ਵੀ ਮਨੁੱਖੀ ਅਧਿਕਾਰਾਂ ਦੀ ਗੱਲ ਸਭ ਤੋਂ ਪਹਿਲਾਂ ਇਸ ਧਰਤੀ 'ਤੇ ਜੇ ਕਿਸੇ ਨੇ ਕੀਤੀ ਤਾਂ ਗੁਰੂ ਨਾਨਕ ਸਾਹਿਬ ਨੇ ਕੀਤੀ। ਇੱਕ ਵਿਹੜੇ ਵਿੱਚ ਜੇ ਸਾਰਿਆਂ ਨੂੰ ਕਿਸੇ ਨੇ ਬਿਠਾਇਆ ਤਾਂ ਗੁਰੂ ਨਾਨਕ ਨੇ ਬਿਠਾਇਆ, ਇੱਥੇ ਰਾਮ ਰਾਮ ਕਹਿਣ ਵਾਲੇ ਵੀ ਬੈਠੇ, ਇੱਥੇ ਅੱਲਾ ਅੱਲਾ ਕਹਿਣ ਵਾਲੇ ਵੀ ਬੈਠੇ, ਸਾਈਂ ਮੀਆਂ ਮੀਰ ਬੈਠਾ ਹੈ, ਪੀਰ ਬੁੱਧੂ ਸ਼ਾਹ ਬੈਠਾ ਹੈ, ਪੀਰ ਭੀਖਣ ਸ਼ਾਹ ਬੈਠਾ ਹੈ, ਰਾਏ ਬਲਾਰ ਗੁਰੂ ਨਾਨਕ ਦਾ ਭੌਰਾ ਬਣਿਆ, ਅਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਅਵਲ ਅੱਲਹ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ 'ਤੇ ਸਭ ਜਾ ਗੁਪਜਿਆ, ਕੌਣ ਭਲੇ ਕੋ ਮੰਦੇ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਕੋਈ ਇੱਥੇ ਭੇਦ ਨਹੀਂ ਰੱਖਿਆ ਮਹਾਰਾਜ ਨੇ, ਜਿਨ੍ਹਾਂ ਨੇ ਜਿਸ ਸ਼ਬਦ ਦੇ ਨਾਲ ਅਕਾਲ ਪੁਰਖ ਨੂੰ ਚੇਤੇ ਕੀਤਾ ਮਹਾਰਾਜ ਜੀ ਨੇ ਪ੍ਰਵਾਨ ਕਰ ਲਿਆ, ਪਰ ਉਹਨਾਂ ਦੀ ਭਾਵਨਾ ਕੀ ਸੀ? ਸਤਿਗੁਰਾਂ ਨੇ ਉਹ ਦੇਖੀ ਹੈ ਵੀ ਉਹ ਕੇਵਲ ਇੱਕ ਨੂੰ ਮੰਨਣ ਵਾਲੇ ਆ, ਉਹ ਮੂਰਤੀ ਪੂਜਕ ਨਾ ਹੋਣ, ਉਹ ਪੱਥਰ ਪੂਜਣ ਵਾਲੇ ਨਾ ਹੋਣ, ਉਹ ਤੱਤਾਂ ਅਤੇ ਬੁੱਤਾਂ ਦੀ ਪੂਜਾ ਕਰਨ ਵਾਲੇ ਨਾ ਹੋਣ, ਪਰ ਅੱਜ ਸਿੱਖ ਕਹਾਉਣ ਵਾਲੇ ਕਰੀ ਜਾ ਰਹੇ। ਹੁਣ ਯਾਦ ਰੱਖਿਓ, ਗੁਰੂ ਨਾਨਕ ਦਾ ਪ੍ਰਚਾਰ ਢੰਗ ਕੈਸਾ ਸੀ, ਗੁਰੂ ਸਾਹਿਬ ਨੇ ਕੈਸੀਆਂ ਬਖਸ਼ਿਸ਼ਾਂ ਕੀਤੀਆਂ। ਰਾਏ ਭੋਏ ਦੀ ਤਲਵੰਡੀ ਵਿੱਚ ਸਤਿਗੁਰੂ ਜੀ ਨੇ ਅਧਿਆਪਕਾਂ ਨੂੰ ਸਭ ਤੋਂ ਪਹਿਲਾਂ ਦੱਸਿਆ ਵੀ ਅਧਿਆਪਕ ਕਿੱਦਾਂ ਦਾ ਹੋਵੇ। ਇਕੱਲਾ ਮਟੀਰੀਅਲ ਦੇ ਬਾਰੇ, ਜਿੰਨਾ ਸਾਡਾ ਸਿਲੇਬਸ ਹੈ ਇਹ ਪੜ੍ਹਾਈ ਕਾਹਦੀ ਹੈ? ਸਾਰੀ ਮਟੀਰੀਅਲ ਦੀ ਪੜ੍ਹਾਈ ਹੈ, ਚਾਹੇ ਸਿਵਿਕਸ ਹੈ, ਚਾਹੇ ਜੋਗ੍ਰਾਫੀ ਹੈ, ਚਾਹੇ ਮੈਥ ਹੈ, ਚਾਹੇ ਲੈਂਗੁਏਜ ਸਾਡੀਆਂ ਨੇ ਵੱਖ ਵੱਖ, ਚਾਹੇ ਹਿਸਟਰੀ ਹੈ, ਸਾਰਾ ਕੁਝ ਕੀ ਹੈ, ਸਾਇੰਸ, ਇਹ ਸਾਰਾ ਕੁਝ ਦਿਸਦਾ ਸੰਸਾਰ ਮਟੀਰੀਅਲ ਹੈ। ਪਾਤਸ਼ਾਹ ਕਹਿੰਦੇ ਅਧਿਆਪਕ ਅੰਦਰਲਾ ਜਿਹੜਾ ਸੱਚ ਹੈ ਉਹ ਵੀ ਬੱਚੇ ਨੂੰ ਦੱਸੇ, ਜਾਣ ਉਹ ਜੋਤ ਨਾ ਪੁੱਛੋ ਜਾਤੀ। ਅੱਜ ਰੌਲਿਆਂ ਦਾ ਕਾਰਨ ਕੀ ਹੈ ਵੀ ਅਸੀਂ ਬਾਹਰਲੀ ਪੜ੍ਹਾਈ ਤਾਂ ਕੀਤੀ ਹੈ ਪਰ ਅੰਦਰਲੀ ਨਹੀਂ ਕੀਤੀ, ਇਸੇ ਕਰਕੇ ਆ ਭੇਦ ਭਾਵ ਪੈਦਾ ਹੋ ਰਹੇ ਆ। ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮਕੋ ਬਣ ਆਈ। ਗੁਰੂ ਸਾਹਿਬ ਨੇ ਫਿਰ ਵੱਡੇ ਵੱਡੇ ਜਿਹੜੇ ਵੈਦ ਹਕੀਮ ਸੀ ਨਾ, ਉਹਨਾਂ ਹਕੀਮਾਂ ਦੇ ਨਾਲ ਗੋਸ਼ਟੀਆਂ ਕੀਤੀਆਂ, ਅਤੇ ਸੱਚ ਇਹ ਹੈ ਗੁਰੂ ਨਾਨਕ ਸਾਹਿਬ ਨੇ ਚੰਗੇ ਵੈਦ ਪੈਦਾ ਕੀਤੇ। ਭਾਈ ਲਾਲੂ ਜੀ ਅੱਜ ਡੱਲੇ ਦੀ ਧਰਤੀ 'ਤੇ ਆਪਣੇ ਬਿਲਕੁਲ ਲਾਗੇ ਹੈ ਜੀ, ਸੁਲਤਾਨਪੁਰ ਡੱਲਾ ਨਗਰ। ਭਾਈ ਲਾਲੂ ਜੀ ਉੱਥੇ ਮਹਾਨ ਵੈਦ ਸਨ, ਜਿਨ੍ਹਾਂ ਬਿਮਾਰੀਆਂ ਦੇ ਇਲਾਜ ਉਹਨਾਂ ਨੇ ਉਦੋਂ ਲੱਭੇ ਜਿਹਦੇ ਨਾਲ ਸਾਡਾ ਸੰਸਾਰ ਜੂਝਦਾ ਪਿਆ ਸੀ। ਇਹਦਾ ਮਤਲਬ ਹੈ ਸਿੱਖ ਖੋਜੀ ਸਨ, ਉਹ ਵੱਡੇ ਵੱਡੇ ਵੈਦ ਸਨ, ਵੱਡੇ ਵੱਡੇ ਹਕੀਮ ਸਨ, ਅਤੇ ਸਤਿਗੁਰਾਂ ਨੇ ਉਸ ਸਮੇਂ ਫਿਰ ਹੋਸਪਿਟਲ ਬਣਵਾਏ, ਚਾਹੇ ਗੋਇੰਦਵਾਲ ਸਾਹਿਬ ਸੀ, ਚਾਹੇ ਡੱਲਾ ਨਗਰ ਸੀ, ਚਾਹੇ ਤਰਨ ਤਾਰਨ ਸੀ, ਚਾਹੇ ਅੰਮ੍ਰਿਤਸਰ ਸੀ, ਚਾਹੇ ਕਰਤਾਰਪੁਰ ਸੀ, ਚਾਹੇ ਕੀਰਤਪੁਰ ਸਾਹਿਬ ਸੀ। ਕੀਰਤਪੁਰ ਸਾਹਿਬ ਦੀ ਧਰਤੀ 'ਤੇ ਬਹੁਤ ਵੱਡਾ ਦਵਾਖਾਨਾ ਸੀ ਏਸ਼ੀਆ ਦੇ ਵਿੱਚ, ਇੱਥੋਂ ਤੱਕ ਇੰਗਲੈਂਡ ਤੱਕ ਜਿਹੜੀ ਦਵਾਈ ਨਹੀਂ ਸੀ ਨਾ ਮਿਲਦੀ ਉਹ ਇੱਥੋਂ ਮਿਲ ਗਈ ਸੀ। ਉਹ ਪਤਾ ਕਦੋਂ ਮਿਲੀ? ਜਦੋਂ ਦਾਰਾ ਸ਼ਿਕੋਹ ਬਿਮਾਰ ਹੋਇਆ ਸੀ, ਦਾਰਾ ਸ਼ਿਕੋਹ ਐਸਾ ਬਿਮਾਰ ਹੋਇਆ, ਔਰੰਗਜ਼ੇਬ ਨੇ ਐਸਾ ਕੁਝ ਉਹਨੂੰ ਖਵਾ

ਕਹਾਣੀ ਪੜ੍ਹਾਉਣੀ, ਗੁਰਮਤ ਦਾ ਪ੍ਰਚਾਰ ਕਰਨਾ, ਘੋੜ ਸਵਾਰੀ, ਤੈਰਾਕੀ ਸਿਖਾਉਣੀ, ਸ਼ਸਤਰ ਵਿੱਦਿਆ ਦੇ ਅਭਿਆਸ ਕਰਾਉਣੇ, ਸਤਿਗੁਰੂ ਜੀ ਨੇ ਹਰ ਪੱਖ ਤੋਂ ਗੁਰੂ ਘਰ ਦੇ ਵਿੱਚ ਪ੍ਰਬੰਧ ਕੀਤੇ ਸੀ। ਅੱਜ ਆਹ ਚੀਜ਼ਾਂ ਦੀ ਕਮੀ ਹੈ ਸਾਡੇ ਵਿੱਚ, ਗੁਰੂ ਕਿਰਪਾ ਕਰੇ। ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਜਿਹੜੀਆਂ ਬਖਸ਼ਿਸ਼ਾਂ ਨੇ, ਆ ਕਰਤਾਰਪੁਰ ਜਦੋਂ ਸਤਿਗੁਰੂ ਜੀ ਨੇ ਵਸਾਇਆ ਨਾ, ਅਤੇ ਵੱਡੇ ਵੱਡੇ ਲੋਕ ਇੱਥੇ ਦੇਖਣ ਆਉਂਦੇ ਸੀ ਵੀ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਕਿੱਦਾਂ ਦਾ ਵਸਾਇਆ। ਇੱਥੋਂ ਦੇ ਸਿੱਖਾਂ ਦਾ ਜਦੋਂ ਜੀਵਨ ਦੇਖਣਾ, ਉਹਨਾਂ ਨੇ ਬਾਬੇ ਨੂੰ ਆਖਿਆ, ਬਾਬਾ ਆਸਾਨ ਪਾਲੇ ਹੋਏ ਆ, ਕੱਲ੍ਹ ਨੂੰ ਆਪਾਂ ਇਹਦੀ ਵਿਚਾਰ ਕਰਾਂਗੇ। ਸਤਿਗੁਰੂ ਕਹਿਣ ਲੱਗੇ ਬਈ ਜੇ ਆਏ ਹੋ ਤਾਂ ਥੋੜ੍ਹੇ ਦਿਨ ਸਾਡੇ ਕੋਲ ਰੁਕੋ। ਇਹ ਕਰਤਾਰਪੁਰ ਦੀ ਹਿਸਟਰੀ ਹੈ ਜੀ, ਜਿਹੜਾ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ। ਕਹਿਣ ਲੱਗੇ ਬਾਬਾ ਆਸਾਨ ਪਾਲੇ ਹੋਏ ਨੇ, ਆਹ ਜਿਹੜੇ ਸਾਰਾ ਦਿਨ ਹਾਲੀ ਵਾਹੀ ਜਾਂਦੇ ਆ, ਆਹ ਕੋਈ ਲੱਕੜਾਂ ਵੱਢੀ ਜਾਂਦੇ ਆ, ਅਸੀਂ ਤਾਂ ਸੁਣਿਆ ਸੀ ਬਾਬਾ ਨਾਨਕ ਕਰਤਾਰਪੁਰ ਵਸਾ ਕੇ ਬੈਠਾ ਹੈ। ਉਹਨਾਂ ਨੇ ਇਹ ਮੰਨਿਆ ਸੀ ਬਾਬੇ ਨੇ ਵੱਡਾ ਸਾਰਾ ਡੇਰਾ ਬਣਾਇਆ ਹੋਣਾ, ਉੱਥੇ ਚੇਲੇ ਚੇਲੀਆਂ ਅੱਗੇ ਪਿੱਛੇ ਘੁੰਮਦੇ ਹੋਣਗੇ ਅਤੇ ਜੈ ਜੈਕਾਰਾਂ ਹੋਣਗੀਆਂ, ਮਾਲ ਪੂੜੇ ਪੱਕਦੇ ਹੋਣਗੇ। ਪਰ ਜਦੋਂ ਉਹਨਾਂ ਨੇ ਦੇਖਿਆ ਵੀ ਕਰਤਾਰਪੁਰ ਦੇ ਲੋਕ ਤਾਂ ਸਾਰੇ ਕਿਰਤੀ ਆ, ਆ ਤੁਸੀਂ ਅੱਜ ਇੱਥੇ ਜੇ ਆ ਕੇ ਬੈਠੇ ਹੋ ਤਾਂ ਕਿਰਤ ਕਰਕੇ ਹੀ ਬੈਠੇ ਹੋ, ਪਰ ਕਿਰਤ ਦੇ ਨਾਲ ਬਾਬੇ ਨੇ ਸਾਨੂੰ ਨਾਮ ਦਿੱਤਾ ਅਤੇ ਤੀਜਾ ਕੰਮ ਸੀ ਵੰਡ ਕੇ ਛਕਣਾ। ਉਹ ਪਹਿਲੀ ਅੱਖ ਦੇ ਨਾਲ ਜਦੋਂ ਵੀ ਸਾਨੂੰ ਦੇਖਦੇ ਆ ਨਾ ਸਿੱਖਾਂ ਨੂੰ, ਲੋਕ ਇਹ ਦੇਖਦੇ ਵੀ ਇਹ ਤਾਂ ਹਲ ਵਾਹੁਣ ਵਾਲੇ ਹੀ ਹੈ, ਇਹ ਤਾਂ ਪਤਾ ਨਹੀਂ ਜਾਨਵਰਾਂ ਦੀ ਤਰ੍ਹਾਂ ਕੰਮ ਹੀ ਕਰੀ ਜਾਂਦੇ ਆ। ਭਾਈ ਵੀਰ ਸਿੰਘ ਲਿਖਦੇ ਕਹਿੰਦੇ, ਧੰਨ ਗੁਰੂ ਨਾਨਕ ਜਗਤ ਵਿੱਚ ਆਇਆ, ਅਸੀਂ ਪਸ਼ੂ ਸਾਂ ਸਾਨੂੰ ਆਦਮੀ ਬਣਾਇਆ। ਕਹਿੰਦੇ ਗੁਰੂ ਨਾਨਕ ਨੇ ਸਾਡੇ ਉੱਤੇ ਕਿਰਪਾ ਕੀਤੀ ਆ, ਕਰਤੂਤ ਪਸ਼ੂ ਕੀ ਮਾਨਸ ਜਾਤ। ਸਤਿਗੁਰਾਂ ਨੇ ਕਿਰਪਾ ਕੀਤੀ, ਕੈਸਾ ਸੋਹਣਾ ਜੀਵਨ ਦੇ ਦਿੱਤਾ। ਬਲਹਾਰੀ ਗੁਰ ਆਪਣੇ ਦਿਉਹਾਰੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਏ ਕਰਤ ਨਾ ਲਾਗੀ ਵਾਰ। ਪਾਤਸ਼ਾਹ ਕਹਿੰਦੇ ਥੋੜ੍ਹੇ ਦਿਨ ਰੁਕੋ, ਥੋੜ੍ਹੇ ਦਿਨ ਰੁਕ ਗਏ, ਧਰਮਸ਼ਾਲਾ 'ਚ ਗਏ, ਥੋੜ੍ਹੇ ਕੁ ਦਿਨਾਂ ਬਾਅਦ ਫਿਰ ਵਾਪਸ ਆ ਗਏ। ਗੁਰੂ ਸਾਹਿਬ ਨੂੰ ਕਹਿਣ ਲੱਗੇ, ਮਹਾਰਾਜ ਤੁਸੀਂ ਤਾਂ ਮਨੁੱਖ ਪਾਲੇ ਹੋਏ ਨੇ, ਪਹਿਲਾਂ ਕੀ ਆਖਿਆ ਸੀ ਸਾਨ, ਦੂਜੀ ਵਾਰ ਕਹਿਣ ਲੱਗੇ ਤੁਸੀਂ ਮਨੁੱਖ ਪਾਲੇ ਨੇ। ਪਾਤਸ਼ਾਹ ਕਹਿੰਦੇ ਕਾਹਲੀ ਕੀ ਆ, ਥੋੜ੍ਹੇ ਦਿਨ ਹੋਰ ਰੁਕੋ ਸਾਡੇ ਕੋਲ, ਹਜੇ ਕਾਹਲੀ ਨਾ ਕਰੋ। ਜਦੋਂ ਤੀਸਰੀ ਵਾਰ ਆਏ ਨਾ ਤੇ ਕਹਿਣ ਲੱਗੇ, ਮਹਾਰਾਜ ਤੁਸੀਂ ਤੇ ਦੇਵਤੇ ਪਾਲੇ ਨੇ ਦੇਵਤੇ। ਮਹਾਰਾਜ ਕਹਿੰਦੇ ਹਜੇ ਕਾਹਲੀ ਨਾ ਕਰੋ, ਹਜੇ ਸਾਡੇ ਕੋਲ ਰੁਕੋ। ਚੌਥੀ ਵਾਰ ਚਰਨਾਂ ਦੇ ਵਿੱਚ ਆ ਕੇ ਢੇਰੀ ਹੋ ਗਏ, ਮਹਾਰਾਜ ਖਿਮਾ ਕਰਿਓ, ਅਸੀਂ ਤੁਹਾਡੇ ਸਿੱਖਾਂ ਨੂੰ ਪਛਾਣ ਨਹੀਂ ਸਕੇ। ਖਾਲਸਾ ਮੇਰੋ ਰੂਪ ਹੈ ਖਾਸ, ਹਰ ਹਰ ਜਨ ਦੋਏ ਏਕ ਹੈ। ਕਹਿੰਦੇ ਪਾਤਸ਼ਾਹ ਅਸੀਂ ਬਾਹਰਲੀ ਨਿਗਾਹ ਦੇ ਨਾਲ ਦੇਖਿਆ, ਅਸੀਂ ਕਿਹਾ ਇਹ ਕੰਮ ਹੀ ਕਰੀ ਜਾਂਦੇ ਨੇ ਜਾਨਵਰਾਂ ਦੀ ਤਰ੍ਹਾਂ, ਪਤਾ ਨਹੀਂ ਸਾਰਾ ਦਿਨ ਹਾਲੀ ਵਾਹੀ ਜਾਂਦੇ ਨੇ, ਲੱਕੜਾਂ ਹੀ ਵੱਢੀ ਜਾਂਦੇ ਨੇ। ਪਾਤਸ਼ਾਹ ਜਦੋਂ ਅਸੀਂ ਦੂਜੀ ਵਾਰ ਦੇਖਿਆ ਵੀ ਇਨਸਾਨੀਅਤ ਦੇ ਇੱਕ ਦੂਜੇ ਦੇ ਕੰਮ ਆਉਂਦੇ ਨੇ, ਸਾਨੂੰ ਪਤਾ ਲੱਗਾ ਇਹ ਤਾਂ ਚੰਗੇ ਇਨਸਾਨ ਨੇ। ਅਤੇ ਪਾਤਸ਼ਾਹ ਜਦੋਂ ਅਸੀਂ ਇਹਨਾਂ ਨੂੰ ਬਾਣੀ ਪੜ੍ਹਦਿਆਂ ਦੇਖਿਆ, ਸਾਨੂੰ ਪਤਾ ਲੱਗਾ ਇਹ ਤਾਂ ਦੇਵਤੇ ਨੇ ਜਿਹੜੇ ਪਰਉਪਕਾਰੀ ਜੀਵਨ ਵਾਲੇ ਨੇ। ਅਤੇ ਪਿਆਰਿਓ ਚੌਥੀ ਵਾਰ ਕਹਿੰਦੇ ਸਤਿਗੁਰੂ ਜਦੋਂ ਅੰਮ੍ਰਿਤ ਵੇਲੇ ਇਹਨਾਂ ਨੂੰ ਸੁਰਤ ਕਰਕੇ ਸ਼ਬਦ ਦੇ ਨਾਲ ਜੁੜਿਆ ਦੇਖਿਆ ਨਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਪਿਆਰਿਓ ਐਸੀ ਅਵਸਥਾ ਗੁਰਸਿੱਖਾਂ ਦੀ ਦੇਖ ਕੇ ਵੱਡੇ ਵੱਡੇ ਸਿੱਧ ਜੋਗੀ ਸਿੱਖ ਬਣ ਜਾਂਦੇ ਸੀ। ਵੱਡੇ ਵੱਡੇ ਲੋਕ ਜਿਹੜੇ ਆਪਣੇ ਆਪ ਨੂੰ ਬਾਦਸ਼ਾਹ ਕਹਾਉਂਦੇ ਸੀ, ਉਹ ਸਿੱਖੀ ਦੇ ਵਿੱਚ ਆ ਗਏ। ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਵੱਡੀ ਕਮਾਈ ਹੈ, ਧੰਨ ਨਾਨਕ ਤੇਰੀ ਵੱਡੀ ਕਮਾਈ। ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਸੋ ਪਿਆਰਿਓ ਸਤਿਗੁਰੂ ਜੀ ਨੇ ਇਹ ਮਹਾਨ ਬਖਸ਼ਿਸ਼ਾਂ ਕੀਤੀਆਂ। ਅੱਜ ਲੋੜ ਹੈ ਕਿ ਮੇਰੇ ਸਾਹਿਬ ਨੇ ਇਹ ਜਿਹੜੇ ਰੱਬੀ ਗੁਣ ਸ਼ਬਦ ਗੁਰੂ ਸੁਰਤ ਧੁਨ ਚੇਲਾ, ਕਿਉਂਕਿ ਸਾਰੀ ਖੇਡ ਸ਼ਬਦ ਦੀ ਹੈ ਅਤੇ ਸਾਡੀ ਸੁਰਤ ਜਿੱਦਣ ਸ਼ਬਦ ਅੱਗੇ ਸਮਰਪਿਤ ਹੋ ਜਾਂਦੀ ਹੈ ਨਾ, ਜੋ ਤੋ ਪ੍ਰੇਮ ਖੇਲਣ ਕਾ ਜਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਅਤੇ ਸੁਰਤ ਮੰਡਲ ਇਹਦੀ ਫਿਰ ਘਾੜਤ ਸਤਿਗੁਰੂ ਘੜ ਦਿੰਦੇ ਨੇ। ਤਿੱਥੇ ਘੜੀਐ ਸੁਰਤ ਮਤ ਮਨ ਬੁੱਧ, ਤਿੱਥੇ ਘੜੀਐ ਸੁਰਾਂ ਸਿੱਧਾਂ ਕੀ ਸੁੱਧ। ਅਤੇ ਇੱਥੋਂ ਫਿਰ ਪਿਆਰਿਓ ਇੱਕ ਸਿੱਖ ਦਾ ਜਨਮ ਹੁੰਦਾ ਹੈ, ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਸਿੱਖੀ ਦੇ ਵਿੱਚ ਆਇਆ, ਐਸਾ ਸਿੱਖ ਪਹਿਲਾ ਬਾਦਸ਼ਾਹ ਬਣ ਗਿਆ। ਅਤੇ ਜਿਹੜੇ ਤਖਤਾਂ 'ਤੇ ਬੈਠੇ ਸੀ ਨਾ, ਉਹਨਾਂ ਜ਼ਾਲਮਾਂ ਨੂੰ ਤਖਤਾਂ ਤੋਂ ਲਾਹ ਲਾ ਕੇ ਫਿਰ ਉਹਨੇ ਥੱਲੇ ਸੁੱਟਿਆ। ਜਿਹੜੇ ਜ਼ਾਲਮ ਹੋ ਚੁੱਕੇ ਸੀ, ਧਰਮ ਚਲਾਵਣ ਸੰਤ ਉਭਾਰਨ, ਦੁਸ਼ਟ ਸਭਨ ਕਹੋ ਮੂਲ ਅਪਾਰਨ। ਸੋ ਅੱਜ ਲੋੜ ਹੈ ਵੀ ਸਤਿਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਮਨਾਂ ਦੇ ਵਿੱਚ ਵਸਾਉਣ ਦਾ ਯਤਨ ਕਰੀਏ, ਸ਼ਬਦ ਦੇ ਨਾਲ ਜੁੜ ਕੇ ਸੁਰਤ ਕਰਕੇ ਖੁਸ਼ਹਾਲ ਹੋ ਜਾਈਏ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਸਤਿਗੁਰੂ ਦੀ ਕਿਰਪਾ ਕਰਨ। ਬਹੁਤ ਬਹੁਤ ਧੰਨਵਾਦ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਹੋਈ ਹੈ, ਸੰਗਤਾਂ ਨੇ ਬੜਾ ਸਹਿਯੋਗ ਕੀਤਾ, ਬੜੇ ਪਿਆਰ ਦੇ ਨਾਲ ਆਪ ਜੀ ਨੇ ਸਰਵਣ ਕੀਤਾ ਹੈ। ਆਓ ਹੁਣ ਆਨੰਦ ਸਾਹਿਬ ਛੇ ਪੌੜੀਆਂ ਦਾ ਪਾਠ, ਉਪਰੰਤ ਅਰਦਾਸ ਬੇਨਤੀ ਹੋਵੇਗੀ। ਸਤ

ਸਤਿਗੁਰੂ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਧੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮੰਜਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰਸ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਕਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਪੰਚ

ਨਾਨਕ ਤਹ ਸੁਖ ਹੋਵਾ ਤਿਤਕਾਰ ਅਨਹਦ ਵਾਜੇ ਆਨੰਦ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ।

ਖਾਲਸਾ ਵਾਹਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਟ ਮਹੱਲਾ ਪੰਜਵਾ ਗੁਰ ਕਾ ਸ਼ਬਦ ਲਿਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਲਗਾਉ ਜਮ ਲੱਜਾ ਕਰ ਭਾਗਾ ਪ੍ਰਭ ਜੀ ਕੋ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਰ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਵਨਾਸੀ ਤਾਂ ਕਿਸੇ ਉਹਨਾਂ ਵਰਤੀ ਜਾਸੀ ਅੰਤ ਕਰੇ ਤੇਰੇ ਦਾਸਾਂ ਜਾ ਪੂਰਨ ਹੋਈ ਆਸਾ ਬਲਾਵਲ ਮਹੱਲਾ ਪੰਜਵਾ ਤਾਤੀ ਵਾਉਣ ਲੱਗਈ ਪਾਰ ਬ੍ਰਹਮ ਸਰਣ ਆਈ ਚੌਗਿਰਦ ਹਮਾਰ ਰਾਮ ਕਰ ਦੁੱਖ ਲੱਗੈ ਨਾ ਭਾਈ

ਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤਵਾ ਚਿਤਵਨੀ ਉਦਮ ਕਰੋ ਨੀਤ, ਹਰ ਕੀਰਤਨ ਕਾ ਆਹਾਰੋ ਹਰ ਦੇਹੋ ਨਾਨਕ ਕੇ ਮੀਤ। ਸੋਹੇ ਲਾ ਰਾਗ ਗਾਉੜੀ ਦੀਪਕੀ ਮਹੱਲਾ ਪਹਿਲਾ। ਇੱਕ ਓਮਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤ ਆਖੀਐ ਕਰਤੇ ਕਾਹੇ ਵਿਚਾਰੋ, ਕਰਦੇ ਕਹੋ ਵਿਚਾਰੋ ਤਿਤ ਕਰ ਗਾਵੋ ਸੋਹਿਲਾ। ਸਿਵਿਓ ਸਿਰਜਨ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਰਹਾਓ। ਨਿਤ ਨਿਤ ਜੀ ਅੜੇ ਸੰਭਾਲੀਓ, ਦੇਖੈ ਕਾ ਦੇਵਣ ਹਾਰ ਤੇਰੇ ਦਾਨਾ ਕੀਮਤ ਨਾ ਪਵੈ, ਇਸ ਦਾਤੇ ਕੰਮ ਸੰਭਾਰ। ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਦੇਹ ਸੱਜਣ ਅਸੀਂ ਸੜੀਆ, ਜੋ ਹੋਵੇ ਸਾਹਿਬ ਸਿਉ ਮੇਲ, ਘਰ ਘਰ ਇਹੋ ਪਹੁੰਚਾਓ। ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗਾ ਸਾ ਮਹੱਲਾ ਪਹਿਲਾ, ਛੇ ਅੱਖਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵਿਸ ਅਨੇਕੋ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੁਖ ਰੱਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਹ ਹੋਆ, ਸੂਰਜ ਏਕੋ ਰੁੱਤ ਅਨੇਕੋ, ਨਾਨਕ ਕਰਤੇ ਕੇ ਕੀਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਾਲਿਆਂ ਲੋਕਾਂ ਨੂੰ ਚਬਰੋ ਕਰੇ, ਸਗਲ ਬਨਰਾਏ ਫੂਲਾਂ ਜੋਤੀ, ਕੈਸੀ ਆਰਤੀ ਹੋਏ ਪਵ ਖੰਡਾ ਤੇਰੀ ਆਰਤੀ, ਅਰਹਤਾ ਸਦਵਾਜਨ ਤੇਰੀ ਰਹਾਓ। ਸਹਿਸ ਤਬ ਨੈਣ ਨਨ ਨੈਣ ਹੈ ਤੋਹੇ ਕਹੋ, ਸਹਿਸ ਮੂਰਤ ਨਾਇਕ ਤੋਹੇ, ਸਹਿਸ ਪਦ ਬਿਮਲ ਨਨ ਇਹ ਪਦ, ਗੰਦ ਬਿਨ ਸਹਿਸ ਤਬ ਗੰਦ ਚਰਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮਹਿ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੁਆਰਤੀ ਹੋਏ, ਹਰ ਚਰਨ ਕਮਲ ਮਕਰੰਦ ਲੋਭਿਤ ਮਨੋ।

ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਪਰਿਆ ਬਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੌਤ ਪੁੰਨ ਵੱਡਾ ਹੈ ਰਹੋ।

ਬਹਿ ਦੁੱਖ ਪਾਵਹਿ ਜਮ ਕਾਣ ਸਹਿ ਸਿਰ ਡੰਡਾਹੇ ਅਰਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਕੰਡਾਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਖੰਡ ਬ੍ਰਹਿਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਕੀਹਾਂ ਖਾਟ ਚਲੋ ਹਰ ਲਾਹ ਆ ਗਿਆ ਬਸਨ ਸੁਹੇਲਾ ਆਉਦ ਘਟੈ ਦਿਨ ਸਹਿ ਨਾਰੇ ਮਨ ਗੁਰਮਿਲ ਕਾ ਸਵਾਰੇ ਰਹਾਉ ਜੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਇਹੋ ਰਸ ਅਕਥ ਕਥਾ ਤਨ ਜਾਨੀ ਜਾਕੂ ਆਏ ਸੋਈ ਬਿਹਾਜਿਓ ਹਰ ਗੁਰ ਤੇ ਮਨ ਬਸੇਰਾ ਨਿਜ ਘਰ ਮਹਿਲ ਪਾਓ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਰਮਾਦੇ ਠਾਂਡੇ ਦਰਬਾਰ, ਕੁਝ ਦਿਨ ਸੁਰਤ ਕਰੇ ਕੋ ਮੇਰੀ।

ਅਦਿਸ ਸਲੋਕ ਦਰਸ਼ਨ ਪਿਆਸੀ ਦਿਨ ਸੇ ਰਾਤ ਚਿਤਵੋ ਅਨ ਦਿਨ ਨੀਤੋ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਦਰਸ਼ਨ ਪਿਆਸੀ ਦਿਨ ਸੇ ਰਾਤ ਚਿਤਵੋ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਛੰਤੇ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹੋ ਫਿਰੋ ਗੋਜੰਤੀਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀ ਜੈ ਨੈਣ ਹਮਾਰੇ ਪ੍ਰੈ ਰੰਗ ਰੰਗਾਰੇ ਇੱਕ ਤਿਲ ਪੀ ਨਾ ਤਰੀ ਜੈ। ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਦਸੰਤੀਆ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ਯਾਰ ਵੇ ਪੈ ਹਵੇ ਸਖੀਆ ਮੂੰਹ ਕਹੀ ਨਾ ਜਿਹੀਆ ਯਾਰ ਵੇ ਹਿੱਕ ਡੂੰ ਹਿੱਕ ਚਾੜੈ।

ਤਿਸ ਹਬੋ ਕਿਛ ਸੁਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਤਾਰ ਵਸੰਦਾ ਯਾਰ ਵੇ ਨਿਤ ਸੁਖ ਸੁਖੇਂਦੀ ਸਾ ਮੈਂ ਪਾਈ ਵਰ ਲੋੜੀ ਦਾ ਆਇਆ ਵਜੀ ਵਧਾਈ ਮਹਾ ਮੰਗਲ ਰਹੱਸ ਥੀਆ ਪਿਰ ਦਿਆਲ ਸਤ ਨਵ ਰੰਗੀਆ ਵਡਭਾਗ ਪਾਇਆ ਗੁਰਮੇ ਲਾਇਆ ਸਾਧ ਕੈ ਸਤਸੰਗੀਆ ਆਸਾ ਮਨਸਾ ਸਗਲ ਪੂਰੀ ਪ੍ਰਯ ਅੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖ ਸੁਖੇ ਦੀ ਸਾ ਮੈਂ ਗੁਰਮਿਲ ਪਾਈ ਆਸਾ ਮਨਸਾ ਸਗਲ ਪੂਰੀ ਪ੍ਰਯ ਅੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖ ਸੁਖੇ ਦੀ ਸਾ ਮੈਂ ਗੁਰਮਿਲ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ।

ਹੈ, ਇੱਕ ਨਾ ਹੁਕਮੀ ਬਖਸੀ ਸੇ ਇੱਕ ਹੁਕਮੀ ਸਦਾ ਪਵਾਈਆ। ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮ ਹੈ ਜੇ ਬੁੱਝਿਆ ਤਾਂ ਹੋਵੇ ਕਹ ਨਾ ਕੋਈ। ਗਾਵੇ ਕੋ ਤਾਣ ਹੋਵੇ ਕਿਸੈ ਤਾਣ, ਗਾਵੇ ਕੋ ਦਾਤ ਜੜਾ ਨਿਸਾਣ, ਗਾਵੇ ਕੋ ਗੁੜਵੜਿਆਈ ਆਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਠ ਕਰੀ ਤਨ ਖੇਹ, ਗਾਵੇ ਕੋ ਜੀ ਲੈ ਪਰਦੇਹ, ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾਦਰਾ ਹਦੂਰ। ਕਥ ਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੇ ਹੁਕਮ ਚਲਾਏ ਰਾਹੂ, ਨਾਨਕ ਵਿਖਸਾ ਵੀ ਪ੍ਰਵਾਹ। ਸਾਚਾ ਸਾਹਿਬ ਸੱਚ ਨਾਈ ਭਾਖੇ ਆ ਭਾਉ ਪਾਰ, ਆਖਾ ਹੈ ਮੰਗਾ ਹੈ ਦੇਹ ਦੇ, ਦਾਤ ਕਰੀ ਦਾਤਾਰੂ, ਫੀਰ ਕੇ ਅੱਗੇ ਰੱਖੀ ਅੱਜ ਦਿਸਾ ਦਰਬਾਰ, ਮਾਂ ਹੋ ਕੇ ਬੋਲਣ ਬੋਲੀ ਅੱਜ ਸੁਣ ਤਰੇ ਪਿਆਰ, ਮਰਤ ਵੇਲਾ ਸੱਚ ਨਾ ਉਬੜੇ ਆਈ ਵਿਚਾਰ। ਕਰਮੀ ਆਵੈ ਕੱਪੜਾ ਨਦਰੀ ਮੋਕਤ ਵਾਰ, ਨਾਨਕੀ ਵੈ ਜਾਲੀ ਹੈ ਸਭ ਆਪੇ, ਸੱਚੇ ਅਰਥ ਆਪੇ ਆਨਾ ਜਾਇ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ ਜਿਨ ਸੇਵੇ, ਆਤਨ ਪਾਇਆ ਮਾਨ ਨਾਨਕ ਗਾਵੀਆ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਲੈ ਜਾਏ, ਗੁਰਮੁਖ ਨਾਦਮ ਗੁਰਮੁਖ ਵੇਦਮ, ਗੁਰਮੁਖ ਰਹੇ ਅਸਮਾਈ, ਗੁਰ ਈਸਰ ਗੁਰ ਗੋਰਖ ਬ੍ਰਹਮ ਗੁਰ। ਪਾਰਵਤੀ ਮਾਈ ਜੇ ਹੋ ਜਾਣਾ ਅੱਖਾਂ ਨਾਹੀਂ ਕਹਿਣਾ ਕਥਨਾ ਜਾਏ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਸਣ ਜਾਈ, ਤੀਰਥ ਨਾਵਾ ਜੇ ਸੁਭਾਵਾ ਬਣ ਪਾਣੀ ਕੇ ਨਾਈ, ਕਰੀ ਜੇਤੀ ਸਿਰਟ ਉਪਾਈ ਵੇਖਾ। ਵਿਣ ਕਰਮਾਂ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਸੁਣਨ ਜਾਈ, ਜੇ ਜੁਗਚਾਰੇ ਆਰ ਜਾ ਹੋਰ ਦਸੋਣੀ ਹੋਏ, ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲਾ ਸਭ ਕੋਈ, ਚੰਗਾ ਨਾ ਔਰ ਖਾਇਕਾ ਜਸ ਕੀਰਤ ਜਗ ਲੇ। ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ, ਗੁਣ ਦੇ ਤਿਆ ਕੋਈ ਨਾ ਸੱਜਾਈ, ਜੇ ਤਿਸ ਗੁਣ ਕੋਈ ਕਰੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰ ਤਬਲੇ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੁਸ਼ਨ ਸਕਿਆ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸ਼ਰ ਬ੍ਰਹਮਾ ਇੰਦੋ, ਸੁਣਿਆ ਮੁਕਸਾਲਾ ਹਨੁਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋ ਗਿਆਨ, ਸੁਣਿਆ ਅੜਸੜ ਕਾ ਇਸ਼ਨਾਨ, ਸੁਣਿਆ ਪੜ ਪੜ ਪਾ ਮਹਿਮਾਨ, ਸੁਣਿਆ ਲਾਗੇ ਸਹਿ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੀ ਕਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੈ ਰਾਹ, ਸੁਣਿਆ ਹੱਥ ਵਸ ਗਾਹ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੀ ਕੀ ਗਤ ਕਹੀ ਨਾ ਜਾਏ, ਜੀ ਕੋ ਕਾਹ ਪਿੱਛਾ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਵਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੁਮਣ ਜਾਣਾ ਮਨ ਕੋਈ, ਮੰਨਾ ਸੁਰਤ ਹੋਵੇ ਮਨ ਬੁੱਧ, ਮੰਨਾ ਸਗਲ ਭੰਕੀ ਸੁਧ, ਮੰਨਾ ਮੋਹ ਝੂਟਾ ਨਾ ਖਾਏ, ਮੰਨਾ ਜਮ ਕਾ ਸਾਥ ਨ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣਾ ਮਨ ਕੋਈ, ਮੰਨਾ ਮਾਰਗ ਠਾਗ ਨ ਪਾਏ, ਮੰਨਾ ਪਤਸਨ ਪ੍ਰਗਟ ਜਾਏ, ਮੰਨਾ ਮਗਨ ਚੱਲਾ ਪੰਥ, ਮੰਨਾ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣਾ ਮਨ ਕੋਏ, ਮੰਨਾ ਪਾਵੈ ਮੁਖ ਦੁਆਰ, ਮੰਨਾ ਪਰਿਵਾਰ ਸਾਧ ਹਰ, ਮੰਨਾ ਤਰਾ ਤਾਰੇ ਗੁਰਸਿੱਖ, ਮੰਨਾ ਨਾਨਕ ਭਾਵੈ ਹੈ ਨਾ ਭੇਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣਾ ਮਨ ਕੋਈ, ਪੰਚ ਪ੍ਰਵਾਨ ਪੰਜ ਪ੍ਰਧਾਨ, ਪੰਚੇ ਪਾਵੈ ਦੁਰਗਹਿਮਾਨ, ਪੰਚੇ ਸੋਹੈ ਹੈ ਦਰ ਰਾਜਾਨ, ਪੰਚਾਂ ਕਾ ਗੁਰੇਖ ਧਿਆਨ, ਜੀ ਕੋ ਕਹਿ ਕਰਾ ਵਿਚਾਰੂ, ਕਰਤੇ ਕਾ ਕਰਣਾ ਨਾਹੀ ਸੰਭਾਰੂ, ਧੌਲ ਧਰਮ ਦਾ ਆਕਾ ਪੂਤਉ, ਸੰਤੋਖ ਥਾ ਪ੍ਰਕਿਆ ਜਿਨ ਸੂਤਉ, ਜੇ ਕੋ ਬੁੱਝਿਆ ਹੋਵੈ ਸਟੇ ਹਰ ਤਬਲਾ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰਤ ਲੈ ਕਮਜ਼ੋਰ, ਜੀਏ ਜਾਤ ਰੰਗਾ ਕੇ ਨਾਮ, ਸਭਨਾ ਲਿਖਿਆ ਬੜੀ ਕਲਾਮੀ, ਹੋ ਲੇਖਾ ਲਿਖ ਜਾਣਾ ਕੋਈ, ਲੇਖਾ ਲਿਖਿਆ ਕੀਤਾ ਹੋਈ, ਕੀਤਾ ਤਾਣ ਸਵਾਲ ਰੂਪ ਕੀਤੀ, ਦਾਤ ਜਾਣਾ ਕੌਣ ਕੂਤ ਹੈ, ਕੀਤਾ ਪਸਾਓ ਇੱਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ, ਕੁਦਰਤ ਕੌਣ ਕਹਾ ਵਿਚਾਰੂ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੁਸਦਾ ਸਲਾਮ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਸੰਖ ਪੂਜਾ ਅਸੰਖ ਤਪ ਤਾਉ, ਸੰਖ ਗ੍ਰੰਥ ਮੁੱਖ ਵੇਦ ਪਾਠ, ਅਸੰਖ ਯੋਗ ਮਰ ਰਾਹਾ, ਹਦਾ ਸੰਖ ਭਗਤ ਗਿਆ ਵਿਚਾਰੂ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਪਕਸਾਰ, ਅਸੰਖ ਮੌਲ ਵਿਲਾਇਤਾਰ,
ਕੁਦਰਤ ਕਮ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤ ਭਾਵੇ ਸਾਈ ਭਲੀ।

ਕਾਲ ਤੁਸ਼ ਦਾ ਸਲਾਮ ਧਰਮਕਾਰ ਅਸੰਖ ਮੂਰਖੇ ਅੰਧ ਘੋਰ ਅਸੰਖ ਚੋਰ ਹਰਾਮ ਕੋਰ ਅਸੰਖ ਮੁਰਕਰ ਜਾਹਿ ਜੋਰ ਸੰਘ ਗੜਬੜ ਹੱਤਿਆ ਕਮਾਹਿ ਸੰਘ ਪਾਪੀ ਪਾਪ ਕਰ ਜਾਹਿ ਅਸੰਖ ਕੂੜੇ ਅਰ ਕੂੜੇ ਫਿਰਾਹਿ ਸੰਘ ਮਲੇਸ਼ ਮਲ ਪੱਖਾਹਿ ਸੰਘ ਨੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸ ਦਾ ਸਲਾਮ ਧਰਮਕਾਰੂ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਸੰਖ ਲੋ ਸੰਕਾਹ ਹਸਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਹਾ ਅਖਰੀ ਗਿਆਨ ਗੀਤ ਗੁਣ ਗਾਹ ਅਖਰ ਲਿਖਣ ਬੋਲਣ ਬਾਣ ਕਰਾਸਰ ਸੰਯੋਗ ਵਖਾਣ ਜਿਨ ਇਹ ਲਿਖੇ ਤੇ ਸਰਨਾਹਿ ਜੇ ਫਰਮਾਹਿ ਤਿਪ ਤੇ ਪਾਹਿ ਜੀਤਾ ਕੀਤਾ ਤੀਤਾ ਨਾਉ ਬਿਨਾਵੈ ਨਾਹੀ ਕੋ ਥਾਉ ਕੁਦਰਤ ਕਣੁ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਸ ਦਾ ਸਲਾਮ ਤਨ ਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੋਖੇ ਹੇ ਮੂਤ ਬਲੀਤੀ ਕੱਪੜ ਹੋਏ ਦੇ ਸਾ ਬੂਣ ਲਈਆ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਨਿਕਲਿਆ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਹੋ ਜਾਵੋ ਤੀਰ ਤਪ ਦਇਆ ਦਾਦਾਨ ਜੇ ਕੋ ਭਾਵੈ ਤਿਲਕਾ ਬਾੜ ਸੁਣੇ ਅਮਨ ਅਮਨ ਕੀਤਾ ਭਾਉ ਅੰਤਰ ਗਰਤੀਤ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨ ਹੋਏ ਸਵਾਸਤਾਤ ਬਾਣੀ ਬ੍ਰਹਮਾਉ ਸਤ ਸੁਹਾਣ ਸਦਾ ਮਨ ਚਾਉ ਕਬੜ ਸੋ ਵੇਲਾ ਵਖਤ ਕਬੜ ਕਬੜ ਥਿਤ ਕਬੜ ਵਾਰ ਕਬੜ ਸੇ ਉਤੀ ਬਾਹ ਕਬਣ ਜਿਤ ਹੋਵਾ ਆਕਾਰ ਵੇਲ ਨ ਪਾਈਆ ਪੰਡਤੀ ਜੀ ਹੋਵੈ ਲਿਖ ਪੁਰਾਣ ਵਕਤ ਨ ਪਾਇਓ ਕਾਦੀ ਆਦਿ ਲਿਖਣ ਲੇ ਕੁਰਾਣ ਥਿਤ ਵਾਰ ਨਾ ਜੋਗੀ ਜਾਣਾ ਰੁਤਬਾਹੁ ਨਾ ਕੋਈ ਜਾ ਕਰਤਾ ਸਿਰ ਠੀਕ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾ ਕਿਵਸਾ ਲਾਹੀ ਕਿਵ ਵਰਣੀ ਕਿਵ ਜਾਣਾ ਨਾਨਕੇ ਆਖਣ ਸਭ ਕੋ ਆਖਾ ਇੱਕ ਦੂਖ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਅੱਗਾ ਗਿਆ ਨਾ ਸੋ ਹੈ ਪਾਤਾਲਾ ਪਾਤਾਲ ਲੱਖ ਅਗਸ ਅਗਸ ਓੜਕ ਓੜਕ ਭਾਰਤ ਕੇ ਵੀਤ ਕਹਿਣ ਕਵਤ ਸਹਿਸ ਉਠਾਰਾ ਕਹਿਣ ਤੇ ਵਾਸਲੂ ਅਖਦਾਤ ਲੇਖਾ ਹੋ ਤਾ ਲਿਖਿਆ ਲੇਖਾ ਹੋ ਵਿਨਾਸ ਨਾਨਕ ਵੱਡਾ ਕੀ ਆਪੇ ਜਾਣਾ ਆਪ ਸਾਲਾ ਹੀ ਸਾਲਾ ਹੇ ਤੀ ਸੁਰਤ ਨ ਪਾਈਆ ਨਦੀਆ ਅਤੈ ਵਾਹ ਪਵਹ ਸਮੁੰਦ ਨਾ ਜਾਣੀਆ ਹੈ ਸਮਨਸਾ ਹੋ ਸੁਲਤਾਨ ਗ੍ਰਹ ਸਿੱਤੀ ਮਾਲ ਧਨ ਕੀੜੀ ਤਲ ਨਾ ਹੋਵਣੀ ਜੇ ਤਿਸ ਮਲ ਨਾ ਵਿਸਰੈ ਅੰਤ ਨਾ ਸਿਪਤੀ ਕਹਿਣ ਅੰਤ ਅੰਤ ਨਾ ਕਰਣਾ ਦੇਣ ਅੰਤ ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪੈ ਕਹਿ ਮਨਵੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਬਿਲਾਹੀ ਤਾਂ ਕਿ ਅੰਤ ਨਾ ਪਾਏ ਜਾਏ ਇਹੋ ਅੰਤ ਨਾ ਜਾਣਾ ਕੋਈ ਬਹੁਤਾ ਕਹੀਏ ਬਹੁਤਾ ਹੈ ਵੱਡਾ ਸਾ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਏ ਬੜ ਉੱਚਾ ਹੋਵੇ ਕੋਈ ਤੂੰ ਸੁੱਚੇ ਕੋ ਜਾਣਾ ਸੋਏ ਜੇ ਬੜੇ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾਉ ਜਾਈ ਵੱਡਾ ਦਾਤਾ ਤਿਲ ਨਤ ਮਾਈ ਕੀਤੇ ਮੰਗਾ ਜੋ ਪਾਰ ਕੀਤੇ ਅਗਲਤ ਨਹੀਂ ਵਿਚਾਰ ਕੀਤੇ ਕਪਟ ਵਿਕਾਰ ਕੀਤੇ ਲੈ ਲੈ ਮੁਕਰ ਪਾਹੇ ਕੀਤੇ ਮੂਰਖ ਖਾਹੀ ਖਾਏ ਕੀਤੇ ਦੁੱਖ ਭੁੱਖ ਸਦਮਾਰ ਇਹ ਪੇਦਾ ਤੇਰੀ ਦਾਤਾਰ ਬੰਦ ਕਲਾਸੀ ਪਹਾੜੈ ਹੋਏ ਹੋ ਰਾਖ ਨ ਸਕੈ ਕੋਈ ਜੀ ਕੋ ਖਾਏ ਕੋਈ ਆਖਣ ਪਾਏ ਉਹ ਜਾਣਾ ਜੀਤੀ ਆ ਮੋਹ ਖਾਏ ਆਪੇ ਜਾਣਾ ਆਪੇ ਦੇ ਅੱਖ ਹਸੇ ਪਹਿ ਕੇ ਜਿਸ ਨੂੰ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਮੁਲ ਗੁਣ ਮੁਲ ਵਪਾਰ ਮੁਲ ਵਪਾਰੀ ਮੁਲ ਭੰਡਾਰ ਮੁਲਿਆ ਵਹਿ ਮੁਲਾ ਜਾਹਿ ਮੁਲ ਭਾ ਮੁਲਾ ਸੰਵਾਹਿ ਮੁਲ ਧਰ ਮੁਲ ਦੀ ਬਾੜ ਮੁਲ ਤਲ ਮੁਲ ਪ੍ਰਬਾੜ ਮੁਲ ਬਖਸੀਸ ਮੁਲ ਨਿਸਾਣ ਮੁਲ ਕਰ ਮੁਲ ਫਰਬਾੜ ਮੁਲੋ ਮੁਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੀਤ ਪਾਠ ਪੁਰਾੜ ਆਖੇ ਪੜੇ ਕ੍ਰਭ ਖਿਆੜ ਆਖੇ ਬਰਮੇ ਆਖੇ ਇੰਦੋ ਆਖੇ ਗੋਪੀ ਤੈ ਗੋਬਿੰਦ ਆਖੇ ਈਸਰੇ ਆਖੇ ਸਿੱਧੋ ਆਖੇ ਕੀਤੇ ਕੀਤੇ ਬੁੱਧ ਆਖੇ ਦਾਰਵੇ ਆਖੇ ਦੇਵ ਆਖੇ ਸੁਰ ਨਾਨ ਮੰਜਣ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕੀਤੇ ਹੋਰ ਕ੍ਰਹਿਤਾ ਆਖਣ ਕਹਿ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜੂ ਤਲ ਕਿਆ ਸਿਰਗਾ ਬਾਰਾ ਗਵਾਰੂ ਸੋ ਦਰ ਕੇ ਹਾਸੋ ਕਰਕੇ ਹਾਜਤ ਬੈ ਸਰਬ ਸੰਭਾਲੀ ਵਾਜੇ ਨਾਦ ਅਨੇਕਾਂ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਭਰੀ ਸਿਉ ਕਹੀਨ ਕੀਤੇ ਗਾਵਣ ਹਾਰੇ ਗਾਵੈ ਹੈ ਤੁਹਨੂੰ ਪਾਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਹੈ ਚਿੱਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਹੀ ਸਰ ਬ੍ਰਹਮਾ ਦੇਵੀ ਸੋਹਣ ਦਸ ਵਾਰੀ ਗਾਵੈ ਹਿੰਦ ਦਸਨ ਬੈਠੀ ਦੇਵਤਿਆ ਦਰ ਨਾਲੀ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਕੀ ਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣੀ ਅਮਨ ਮੋਹਣ ਸੁਰਗਾ ਮੱਚ ਪਿਆਲੇ ਗਾਵਨ ਰਤਨ ਉਪਾਏ ਤੇਰੇ
ਅੜਸਠ ਤੀਰਥ ਨਾਲੇ ਗਾਵੈ ਜੋਧ ਮਹਾਂਬਲਸੂਰਾ ਗਾਵੈ ਥਾਣੀ ਚਾਰੇ ਗਾਵੈ ਖੰਡ ਮੰਡਲ ਵਰਭੰਡਾ ਕਰ ਕਰ ਕੇ ਧਾਰੇ ਸਹੀ ਤੁਦੋਂ ਗਾਵੈ ਜੋਧ ਭਾਵਨ ਰੱਤੇ ਤੇਰੀ ਭਗਤ ਰਸਾਲੀ ਹੋਰ ਕੀਤੀ ਗਾਵਨ ਸਹੀ ਮੈਂ ਜਿਤਨਿਆ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਉਸੀ ਜੈਨ ਜਾਸੀ ਰਚਨਾ ਜਨਰ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਬ ਤਿਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਕਰਨਾ ਜਾਈ ਸੋ ਪਾਤਸ਼ਾਹ ਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਖਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗਜੀਤ ਆਦੇਸ਼ ਸਹਿ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗੇ ਕੋਵੇਸ ਭਗਤ ਗਿਆਨ ਦਇਆ ਭੰਡਾਰਨ ਕੜਕੜ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਕੀ ਰਹਿ ਦਿਸ਼ਾ ਦੇ ਪ੍ਰਸਾਦ ਸੰਜੋਗ ਵਿਜੋਗ ਦੇ ਘਾਟ ਚਲਾਵੈ ਲਿਖਿਆ ਵੈ ਭਾਗ ਆਦੇਸ਼ ਸਹਿ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗੇ ਕੋਵੇਸ ਏਕਾ ਮਾਈ ਜੁਗਤ ਵੇ ਆਈ ਤਿੰਨ ਚੇਲੇ ਪ੍ਰਬਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਈ ਦੀ ਬਾਣ ਜਿਵ ਤਿਸ ਭਾਵੈ ਤਵੈ ਚਲਾਵੈ ਜਿਵ ਹੋਵੈ ਪ੍ਰਮਾਣ ਉਹ ਵੇਖੈ ਉਹਨਾਂ ਨਦ ਨਿਆਵੈ ਬਹੁਤਾ ਹਿਵ ਵਡਾਡ ਆਦੇਸ਼ ਸਹਿ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਆਸਨ ਲੋ ਲੋਇ ਭੰਡਾਰੂ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖਿਆ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰੂ ਆਦੇਸ਼ ਸਹਿ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੈ ਲੱਖ ਵੀਸ ਲੱਖ ਲੱਗੇੜਾ ਆਖੀਐ ਇੱਕ ਨਾਮ ਜਗਦੀਸ਼ ਇਤਰਾਹ ਪਤ ਪਬੜੀਆ ਚੜੀਆ ਹੋਈ ਅਕੀਸ ਸੁਣ ਗੱਲਾਂ ਆ ਕਾਸ ਕੀਠਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋ ਨਾ ਰਾਜਮਾਲ ਮਨਸੋਰ ਜੋ ਨਾ ਸੁਰਤੀ ਗਿਆਨ ਵਿਚਾਰੋ ਜੋ ਨਾ ਜੁਗਤੀ ਛੁੱਟਾ ਸੰਸਾਰ ਜਿਸ ਹੱਦ ਜੋਰ ਕਰ ਵੇਖਿਆ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਬਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮੋ ਅਨੇਕਾ ਅਨੰਤ ਕਰਮੀ ਕਰਮੀ ਹੋਏ ਵਿਚਾਰੂ ਸੱਚਾ ਆਪ ਸੱਚਾ ਦਰਬਾਰੂ ਦਿੱਤਾ ਸੋਹਨ ਪੰਚ ਪ੍ਰਵਾੜ ਨਦਰੀ ਕਰਮ ਪਵਾਨੀ ਸਾਨੂੰ ਕੱਚ ਪਕਾਈ ਉੱਥੇ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡਕਾ ਇਹੋ ਧਰਮ ਗਿਆਨ ਖੰਡਕਾ ਆਖੂ ਕਰਮ ਕੀਤੀ ਪਾਵਣ ਪਾਣੀ ਵੈਸ਼ਨਤਰ ਕੀਤੀ ਕਾਰ ਮਹੇਸੋ ਕੀਤੀ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੀਤੀ ਆ ਕਰਮ ਭੂਮੀ ਮਿਲ ਕੇ ਤੇ ਕੀਤੇ ਧੂਪ ਦੇਸੋ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸੋ ਕੀਤੇ ਸਿੱਧ ਬਦਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸਮੁੰਦੋ ਕੀਤੀ ਅਕਾਣੀ ਕੀਤੀ ਬਾਣੀ ਕੀਤੇ ਪਾਤ ਨਰਿੰਦੋ ਕੀਤੀ ਸੁਰਤੀ ਸੇਵ ਕੀਤੇ ਨਾਨਕ ਅੰਤ ਨਾਮ ਤੈ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਆ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛਾ ਪਛਤਾਏ ਤਿੱਥੈ ਘੜੀਆ ਸੁਰਤ ਮਤ ਮਨ ਬੁੱਧ ਤਿੱਥੈ ਘੜੀਆ ਸਰਾ ਸਿੱਧਾਂ ਕੀ ਸਦ ਕਰਮ ਖੰਡ ਕੀ ਬਾਣੀ ਜੋਰ ਦਿੱਤਾ ਹੋਰ ਨਾ ਕੋਈ ਹੋਰ ਦਿੱਤਾ ਜੋਧ ਮਹਾਂਬਲਸੂਰ ਤਿਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਹੇ ਨਾ ਉਹ ਮਰਨ ਠਾਗੇ ਜਾਹੇ ਜਿਨਕਾ ਰਾਮ ਸਹਿ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰਹ ਆਨੰਦ ਸੱਚਾ ਮਨ ਸੋਈ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖਾ ਨਦ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੀ ਕੋ ਕਥਾ ਤਾਇ ਅੰਤ ਨ ਅੰਤ ਤਿੱਥੈ ਲੋ ਅਲੋ ਅਕਾਰੂ ਜਿਵ ਜਿਵ ਹੁਕਮ ਤਵੈ ਤਵਕਾਰੂ ਵੇਖਾ ਵਿਕਸੈ ਕਰ ਵਿਚਾਰੂ ਨਾਨਕ ਕਥਨਾ ਕਰੜਾ ਉਸਾਰੂ ਜਾਤੁ ਪਹਾਰਾਉ ਧੀਰਜ ਸੁਨਿਆਰ ਹਰਨ ਮਤ ਵੇਦ ਹਥਿਆਰ ਭਾਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿੱਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨਕੋ ਨਦਰ ਕਰਮ ਤਿਨਕਾਰੂ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੋ ਦਿਵਸ ਰਾਤ ਦੁਇ ਦਾਈ ਦਾਇਆ ਖੇਲਾ ਸਗਲ ਜਗਤੇ ਚੰਗੇ ਆਈਆਂ ਬੁਰੇ ਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ
ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦੁ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਾ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਿਹਨ ਜਿਹੇ ਰੂਪ ਰੰਗ ਅਰੜੇ ਭੇਖ ਕੋ ਕਹਿਣ ਸਕਤ ਕਿਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਮਿੱਤੋ ਕਹਿ ਜਾਇ ਕੋਟਿੰਦਰ ਦਰਾਣ ਸਾਹੇ ਸਾਹਣ ਗਣ ਜਹਿ ਤਰੇ ਭਵਨ ਮਿਹੀ ਪਉ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਬ ਸਰਬ ਨਾਮ ਕਥਾ ਕਮ ਨੂੰ ਕਰਮ ਨਾਮ ਬਰਨ ਸੁਮਤ ਪੁਜਹੰ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੀ ਨਮਸਤੰਗ ਪਾਰੇ ਨਮਸਤੰਗ ਸੁਏਕਾ ਨਮਸਤੰਗ ਨੇਕਾ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤਿਰਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤਸਰਮੇ ਨਮਸਤੰਗ ਜਰਾਸੀ ਨਮਸਤੰਗ ਨਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਦਬੇ ਨਮਸਤਸਤਬੇ ਦੇ ਸਿੰਘ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮ ਸਰਬ ਰੂਪੇ ਨਮੋ ਸਰਬ ਕਾਪੇ ਨਮ ਸਰਬ ਥਾਪੇ ਨਮ ਸਰਬ ਕਾਲੇ ਨਮ ਸਰਬ ਪਾਲੇ ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ ਨਮੋ ਸਰਬ ਗਾਉਣੇ ਨਮ ਸੁਰ ਭਾਉਣੇ ਨਮ ਸਰਬ ਰੰਗੇ ਨਮ ਸੁਰ ਭੰਗੇ ਨਮ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਭਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਬ ਧੰਦੇ ਨਮੋਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕ੍ਰੀਮੇ ਨਮਸਤੰਗ ਨਮਤੇ ਨਮਸਤੰਗ ਮਹੰਤੇ ਨਮਸਤਸ ਲਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖ ਨਮ ਸਰਬ ਭੋਖ ਨਮ ਸਰਬ ਕਰਤਾ ਨਮ ਸਰਬ ਹਰਤਾ ਨਮ ਜੋਗ ਜੋਗੇ ਨਮ ਭੋਗ ਭੋਗੇ ਨਮੋ ਸਰਬ ਦਿਆਲੇ ਨਮ ਸਰਬ ਪਾਲੇ ਚਾਚਰੀ ਛੰਦ ਤਵਾ ਪ੍ਰਸਾਦ ਅਰੂਪ ਹੈ ਨੂਪ ਹੈ ਜੂ ਹੈ ਭੂ ਹੈ ਲੇਖ ਹੈ ਪੀਖਾ ਨਾਮ ਹੈ ਕਾਮ ਹੈ ਧੇ ਹੈ ਭੇ ਹੈ ਜੀਤ ਹੈ ਭੀਤ ਹੈ ਤਿਰਮਾਨ ਹੈ ਨਿਧਨ ਹੈ ਤਿਰਵਰਗ ਹੈ ਸਰਗ ਹੈ ਨੀਲ ਹੈ ਨਾਦੇ ਜੀ ਹੈ ਆਜ਼ਾਦ ਹੈ ਜਨਮ ਹੈ ਵਰਣ ਹੈ ਭੂਤ ਹੈ ਭਰਨ ਹੈ ਗੰਜ ਹੈ ਭੱਜ ਹੈ ਝੂਜ ਹੈ ਝੰਜ ਹੈ ਅਮੀਕ ਹੈ ਰਫੀਕ ਹੈ ਧੰਦ ਹੈ ਬੰਦ ਹੈ ਨਿਰਬੂਝ ਹੈ ਅਸੂਝ ਹੈ ਅਕਾਲ ਹੈ ਜਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਰਸਵੀਕ ਹੈ ਨਿਰਲੰਬ ਹੈ ਸੰਭ ਹੈ ਗਮ ਹੈ ਜਮ ਹੈ ਭੂਤਿਆ ਸੂਤਿਆ ਲੋਕ ਹੈ ਸੁਖ ਹੈ ਕਰਮ ਹੈ ਭਰਮ ਹੈ ਅਜੀਤਿਆਂ ਪੀਤਿਆਂ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਅਨੇਕ ਹੈ ਫਿਰ ਏਕ ਹੈ ਭੁਜੰ ਪ੍ਰਿਆਤ ਛੰਦ ਨਭੋ ਸਰਮਾਨੇ ਸਮਸਤਿ ਨਿਧਾਨੇ ਨਭੋ ਦੇਵ ਦੇਵੇ ਭੇਖੀ ਭੇਵੇ ਨਮੋ ਸਰਬ ਕਾਲੇ ਨਮ ਸਰਬ ਪਾਲੇ ਨਮੋ ਸਰਬ ਗਾਉਣੇ ਨਮ ਸਰਬ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪ੍ਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਕੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਪੰਗੀ ਪ੍ਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾਂ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੀ ਨਮੋ ਅਸਤ੍ਰ ਮਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੀ ਕਰੂਰ ਕਰਮੇ ਨਮੋ ਪ੍ਰੀਤ ਪ੍ਰੀਤ ਦੇਵੀ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੀ ਨਮੋ ਰੋਗ ਰੋਗੇ ਨਮਸਤੰ ਇਸ਼ਨਾਨ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਦੰ ਸਚਦਾਨੰਦ
ਸਰਵੰ ਪ੍ਰਣਾਸੀ ਅਨੁਪੇ ਅਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦ ਉਰਦ ਅਰਦੰਗ ਅਗੰਗ ਉਘਰਤਾ ਪਰਮ ਪਰਮ ਪਰਮੇਸ਼ਵਰੰ ਪੁਰਸ਼ਪਾਲੰ ਸਦਾ ਸਰਬਦੰ ਸਿੱਧ ਦਾਤਾ ਦਯਾਲੰ ਅਚੇਦੀ ਭੇਦੀ ਨਾਮੰ ਕਾਮੰ ਸਮਸਤ ਉਪਰਾਧੀ ਸਮਸਤ ਸਤਾਮ ਤੇਰਾ ਜੋਰ ਚਾਤਰੀ ਛੰਦ ਜਲੇ ਹੈ ਥਲੇ ਹੈ ਭੀਤੈ ਭੇਹ ਪ੍ਰਭੂ ਹੈ ਜੂਹ ਹੈ ਦੇਸ ਹੈ ਭੇਸਾ ਭੁਜੰ ਪ੍ਰਿਆਤ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮਸਨ ਮਾਨ ਸਮਸਤ ਨਿਧਾਨੇ ਨਮਸਤਮੰਗ ਨਿਰਨਾਥੇ ਨਮਸਤਮੰਗ ਪਰਮਾਥੇ ਨਮਸਤਮੰਗ ਗੰਜੇ ਨਮਸਤੰਗ ਪੰਜੇ ਨਮਸਤਮੰਗ ਅਕਾਲੇ ਨਮਸਤਮੰਗ ਪਾਲੇ ਨਮੋ ਸਰਬਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਹ ਸਾਜੇ ਨਮੋ ਸਾਹ ਸਾਹ ਨਮੋ ਮਾਹ ਮਾਹ ਨਮੋ ਗੀਤ ਗੀਤੇ ਨਮੋ ਤੀਤ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਕ ਰੋਕੇ ਨਮੋ ਸੋਕ ਸੋਕੇ ਨਮੋ ਸਰਵਰੋਗੇ ਨਮੋ ਸਰਵ ਭੋਗੇ ਨਮੋ ਸਰਵਜੀਤੰਗ ਨਮੋ ਸਰਵ ਪੀਤੰਗ ਨਮੋ ਸਰਵ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਵ ਮੰਤਰੰਗ ਨਮੋ ਸਰਵ ਜੰਤਰੰਗ ਨਮੋ ਸਰਵਦ੍ਰਿਸੰਗ ਨਮੋ ਸਰਵ ਕ੍ਰਿਸੰਗ ਨਮੋ ਸਰਵ ਰੰਗੇ ਤ੍ਰਿਭੰਗੇ ਅਨੰਗੇ ਨਮੋ ਜੀਵ ਜੀਵ ਨਮੋ ਬੀਜ ਬੀਜਿਆ ਖਿਜੇ ਭਿਜੇ ਸਮਸੰਗ ਪ੍ਰਸਿਜੇ ਕਿਰਪਾਲੰਗ ਸਰੂਪੇ ਕੋ ਕਰਮ ਪ੍ਰਣਾਸੀ ਸਦਾ ਸਰਵਦਾ ਰਿੱਧ ਸਿੱਧੰਗ ਨਿਵਾਸੀ ਚਰਪੜ ਛੰਦ ਤੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੀ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਤ੍ਰਿਮੰਗਲ ਕਰਮ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰਗ ਭਾਨੇ ਸਰਵੰਗ ਬਾਨੇ ਸਰਵੰਗ ਪ੍ਰਾਣ ਸਰਵੰਗ ਤ੍ਰਾਣ ਸਰਵੰਗ ਭੁਗਤਾ ਸਰਵੰਗ ਜੁਗਤਾ ਸਰਵੰਗ ਦੇਵੰ ਸਰਵੰਗ ਭੇਵੰ ਸਰਵੰਗ ਕਾਲੇ ਸਰਵੰਗ ਪਾਲੇ ਰੂਵਾਲ ਛੰਦ ਤਵ ਪ੍ਰਸਾਦ ਆਦਿ ਰੂਪ ਅਨਾਦ ਮੂਰਤ ਜਨ ਪੁਰਖ ਪਾਰੂ ਸਰਬ ਮਾਨ ਤਨ ਮਾਨ ਦੇ ਭੇਵ ਆਦਿ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਲਿਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਦੇਖ ਆਦ ਪੁਰਖ ਆਧਾਰ ਮੂਰਤਾ ਜੋਨ ਆਦਿ ਸੇਖ ਦੇਸ ਔਰ ਨ ਭੇਸ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਰ ਰਾਗ ਨਾਮ ਕਾਮ ਬਿਹੀਨ ਪੇਖਤ ਧਾਮ ਨ ਜਾਏ ਸਰਬ ਮਾਨ ਸਰਬਤਰ ਮਾਨਸ ਦੈ ਮਨ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇ ਭੇਵ ਨਾ ਜਾਣਹੀ ਜੇਹ ਬੇਦ ਔਰ ਕੁਤੇਬ ਰੂਪ ਰੰਗ ਨਾ ਜਾਤ ਪਾਤ ਸੋ ਜਾਣਹੀ ਕਹਿ ਜੇਬ ਆਤਮਾਤ ਨਾ ਜਾਤ ਜਾਕਰ ਜਨਮ ਬ੍ਰਣ ਬਿਹੀਨ ਚੱਕਰ ਬੱਕਰ ਫਿਰੈ ਚਤਰ ਚੱਕ ਮਾਨਹੀ ਪੁਰ ਤੀਨ ਲੋਕ ਚਾਹਦਾ ਹੈ ਕਿ ਬਿਖੈ ਜਗ ਜਪ ਹੀ ਜਿਹ ਜਾਪ ਆਦਿ ਦੇਵ ਅਨਾਦ ਮੂਰਤ ਥਾਪ ਸਭ ਹਜੇ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਪਾਰੂ ਸਰਬ ਬਿਸਵਰਚਿਓ ਸਯਮ ਭਵਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਦੇਸੁ ਧਰਮ ਤਾਮ ਸੁ ਭਰਮ ਰਥ ਭੂਤ ਲੱਖ ਭੇਸ ਅੰਗ ਰਾਗ ਨਾ ਰੰਗ ਜਾਕੈ ਜਾਤ ਪਾਤ ਨਾ ਨਾਮ ਗਰਭਗੰਜਨ ਦੁਸ਼ਟ ਭੰਜਨ ਮੁਕਤ ਦਾ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭਗੰਜਨ ਸਰਬ ਭੰਜਨ ਆਦਿ ਰੂਪਾ ਸੂਤ ਅੰਗਹੀਨ ਅਭੰਗ ਨਾਤਮੇਕ ਪੁਰਖ ਪਾਰੂ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤਿਅਨ ਭੇਖ ਸਰਬ ਸਾਸਨ ਜਾਣਹੀ ਜਿਹ ਰੂਪ ਰੰਗ ਅਰੇਖ ਪਰਮ ਵੇਦ ਪ੍ਰਾਣ ਜਾ ਪਰਮ ਵੇਦ ਪ੍ਰਾਣ ਜਾ ਕਹਿ ਨੇਤ ਭਾਖਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨਾ ਆਵੇ ਬਹੁਚਿਤ ਮਦ ਭਾਰ ਛੰਦ ਤੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਭਾਰ ਆਸਨ ਭੰਗ ਮਾਨੰਗ ਭਾਵ ਪ੍ਰਕਾਸ਼ ਨਿਸਤਰ ਨਾਸ ਆਦਨ ਬਾਹੁ ਸਾਹੁਨ ਸਾਹੁ ਰਾਜਨ ਰਾਜਿਵ ਭਾਨ ਭਾਨ ਦੇਵਨ ਦੇਵ ਮਾ ਮਹਾਨ ਇੰਦਰਨ ਇੰਦਰ ਬਾਲਨ ਬਾਲ ਰੰਕ ਕਾਲਨ ਕਲ ਅਨਭੂਤ ਅੰਗ ਆਬਾ ਭੰਗ ਗਤ ਮਿਤ ਪਰ ਗੁਣ ਗਨ ਉਦਾਰ ਮੋਹਨ ਗਨ ਪ੍ਰਣਾਮ ਨਿ ਭੈਣੀ ਕਾਮ ਆਤ ਦਿੱਤ ਪ੍ਰਚੰਡ ਮਿਤ ਗਤ ਅਖੰਡ ਅਲਿਸਾ ਕਰਮ ਅਦ੍ਰਿਸਤਾ ਧਰਮ ਸਰਬ ਪਰਨਾਡੇ ਅੰਡਰ ਬਾਡੇ ਚਾਚਰੀ ਛੰਦ ਤੈ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੀ ਉਪਾਰੀ ਹਰਿਯੰ ਕਰਿਯੰ ਨਾਮੀ ਅਕਾਮੀ ਭੁਜੰ ਪ੍ਰਿਆਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੀ ਚਤੁਰ ਚੱਕਰ ਜਾਨੀ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ
चतर चक्र माने चतर चक्र दाने चाचरी छंद न सत्र न मित्र न परमंग न पितर न कर्मंग न काय अजन्म अजाय न चित्र न मित्र परे पवित्र प्रतिस अदिश अदृश अकृश भगवती छंद त प्रसाद काते के आ छिज दिस के आ भिज भिस के आ गंज करम के आ पंच परम के आ भिज लोक के आदित सुक के अवधूत भरण के विभूत करण के राजन प्रभ के त्रभंग तुझ के अशोक भरण के सर्वा भरण के जगतंग कृतियाँ के छतरंग छतरियाँ के ब्रह्मंग स्वरूप के अनुपहनुप के आद आदेव के आप अपेव के चतरंग बहीन के एक अधीन के रोजी रजा कर रहीमा रहा के पाख बेअब के गैबल गैब के अफल गुनाह के साहन साह के कारण कुनिंद के रोजी देहंद के राज कृहि मैं के कर्म क्रीम के सर्वंग कली है के सर्वंग दली है के सर्वत्र मान्य के सर्वत्र दान्य के सर्वत्र गौनय के सर्वत्र पौन के सर्वत्र दिशा के सर्वत्र पिसाई के सर्वत्र राजा के सर्वत्र साजा के सर्वत्र दीनाय के सर्वत्र लीना के सर्वत्र जा हो के सर्वत्र पा हो के सर्वत्र दिशा के सर्वत्र पिसाय के सर्वत्र काला के सर्वत्र पाला के सर्वत्र हंता के सर्वत्र गंता के सर्वत्र पेखी के सर्वत्र पेखी के सर्वत्र काजा के सर्वत्र राजा के सर्वत्र सुख है के सर्वत्र पुख है के सर्वत्र त्राण के सर्वत्र प्राण के सर्वत्र दिशा के सर्वत्र पिसा के सर्वत्र मान्य सदैव प्रधान के सर्वत्र जाप्या के सर्वत्र थाप्या के सर्वत्र भान के सर्वत्र मान के सर्वत्र इंद्र के सर्वत्र चंद्र के सर्वंग कलीम के परमंग अफीम के आकल अलाम के साहब कलाम के उसनल वजु है तमाम रजू है मे सुलसलाम सलीखत मदाम गनी मुल सिकस्त गरीबल प्रस्त बिलंदल मकान जिमिन जमान तमी जल तमाम रोजू अल धन हरी फुल जिम रजाय जकीन अनेक कुल तरंग है भेद है भंग है अजीजल नवाज गनी मुल खराज ने रुक्त स्वरूप है त्रिमुख देव भूत है पर भुगत प्रभा है सुजुगत सुधा है सदैव स्वरूप है भेदी अनुप है समस्त उपराज सदा सर्व साज समस्त सलाम सदैव काम निर्भाध रूप गाद रूप ओ अंग आद रूप नाद रूप अनंगी अनामे त्रिपंगी त्रिकामे त्रिवर्ग त्रिबाधे अगंजे अगाधे सुभंग सुरभागे सुसर्भ अनुरागे त्रिपुगत स्वरूप है छिज है छूत है कि नरक प्रणास है प्रतिल प्रवास है नरोक्त प्रभा सदैव सदा विभुगत स्वरूप है परजुगत अनुप है निरुक्त सदा है बेभुगत प्रभा है अनुक्त स्वरूप है प्रजुगत अनूप है चाचरी छंद अभंग है अनंग है अपेख है लिख है भरम करम नाद जुगादियां जय है बह है भूत्या धूत्या अनास दास्या धंद है बंद है भगत है ब्रुक्त हनास है प्रकाश है चिंत सुनंत है अलिख है दिख है लिख है भीख है ढा है गह है सब है गम है नील है नाद है अनित है सुनित है अजात है अजाद है चरपट छंद त्व प्रसाद सर्वंग हंता सर्वंग गंता सर्वंग ख्याता सर्वंग ज्ञाता सर्वंग हरता सर्वंग करता सर्वंग प्राणंग सर्वंग त्राणंग सर्वंग कर्मंग सर्वंग धर्मंग सर्वंग जुगता सर्वंग मुक्ता छावल छंद त प्रसाद नमो नरकनाश सदैव प्रकाशे अनंगं स्वरूपे अभंगं विभूते परमात्म परमाते सदा सर्वसाथी अगाध स्वरूपे निर्बाध विभूते अनंगी अनामे त्रिभंगी त्रिकामे निरभंगी स्वरूपे सर्वंगी अनुपे न पोत्र न पुत्र न सुत्र न मित्र न तात न मात न जात न पाता निरसाक सरीक अमितो अमीक सदैव प्रभ अजह अजह भगवती छंद त प्रसाद के जाहर जहूर है के हाजर हजूर है मेसुर सलाम है समस्त कलाम है के साहब दिमागे खसरों तिरागे के काम करीम है के राज कर रहीम है के रोजी देहंद है के राज कर हिंद है करीमल कमाल है के उसने जमाल है गरीमल खराज है गरीमल नवाज है हरी फुल सुकन है हरा सल्प कन है कलंक प्रणास है समस्त निवास है अगंजल गनीम है रजाय कर रहीम है समस्त जुबा है के साहब करा है के नरक प्रणास है बेहतल निवास है के सरबुल गवन है हमेशल रवन है
ਤਮਾ ਮੁਰਤ ਜੀ ਮੈਂ ਸਮਸਤਲ ਅਜੀਜ ਹੈਂ ਪਰੰ ਪਰਮੀਸਾਂ ਸਮਸਤਲ ਅਜੀਸਾਂ ਦੇ ਸੁਲੇਖਾ ਮੇਸਲ ਭੇਖਾ ਜਿਮਨ ਜਮਾ ਹੈ ਅਮਿਕੁਲ ਅਮਾ ਹੈ ਕਰੀ ਮੁਲਕ ਮਾਲ ਕੇ ਜੋਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਮਿੱਤੋ ਸੁਭਾਸ ਹੈ ਕਿ ਅਜਬ ਸਰੂਪ ਕਿ ਅਜਬ ਸਰੂਪ ਹੈ ਕਿ ਮਿੱਤੋ ਵਿਭੂਤ ਹੈ ਕਿ ਮਿੱਤੋ ਉਪਸਾਹ ਹੈ ਕਿ ਆਤਮ ਪ੍ਰਭ ਹੈ ਕਿ ਅਚਲੰਗ ਅਨੰਗ ਹੈ ਕਿ ਮਿੱਤੋ ਭੰਗ ਹੈ ਮਾਧ ਭਾਰ ਛੰਦ ਤਾ ਪ੍ਰਸਾਦ ਮੌਨ ਮਨ ਪ੍ਰਣਾਮ ਗੁਣ ਗਨਮ ਦਾਮ ਅਰਬਰ ਅਗੰਜ ਹਰ ਨਰ ਪ੍ਰਪੰਜ ਅਨਗਨ ਪ੍ਰਣਾਮ ਮਨ ਸਲਾਮ ਹਰ ਨਰ ਖੰਡ ਬਰ ਨਰ ਮੰਡ ਅਨਪਹਨਾਸ ਮੌਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਕਣ ਛਿਜ ਅੰਗ ਅਸਨ ਭੰਗ ਪਾਰ ਗਾਤਮਿਕ ਦਾਰੂ ਜਲ ਥਲ ਅਮੰਡ ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬਿਅੰਤ ਅਨਪਹਨਾਸ ਧ੍ਰਿਤ ਧਰਤਰਾਸ ਆਜਨ ਬਾਹੁ ਇਕ ਅਸਦਾਹੋ ਓਅੰਕਾਰ ਆਦਿ ਕਥਨੀ ਅਨਾਦ ਖਲਖਣ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨਾਮ ਅਣਛਜ ਗਾਤ ਅਜਨ ਬਾਤ ਅਣਝੰਜ ਗਾਤ ਅਣਜ ਬਾਤ ਅਣ ਟੁੱਟ ਭੰਡਾਰ ਅਣ ਠੱਟ ਅਪਾਰ ਆਢੀਠ ਧਰਮ ਅਤ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਾ ਪ੍ਰਸਾਦ ਕਰਨਾਲਯ ਹੈ ਅਰਕਾਲਯ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੀਸ਼ਰ ਹੈ ਪਰਮੇਸ਼ਵਰ ਹੈ ਕਲਕਾਰਨ ਹੈ ਸਰਬ ਅਬਾਰਨ ਹੈ ਤ੍ਰਿਤ ਕੇ ਧਨ ਹੈ ਜਗ ਕੇ ਕਰਨ ਹੈ ਮਨ ਮਾਨੇ ਹੈ ਜਗ ਜਨ ਹੈ ਸਰਬੰਭਰ ਹੈ ਸਰਬੰਕਰ ਹੈ ਸਰਬ ਪਾਸ ਹੈ ਸਰਬਨਸ ਹੈ ਕਰਣਾ ਕਰ ਹੈ ਬੇਸਵੰਬਰ ਹੈ ਸਰਬੇਸ਼ਵਰ ਹੈ ਜਗਤੀਸ਼ਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰ ਤੇ ਪਰ ਹੈ ਕਰਣਾ ਕਰ ਹੈ ਅਜਪ ਅਜਪ ਥਪ ਥਪ ਹੈ ਕ੍ਰਿਤਾ ਕ੍ਰਿਤਾ ਅਮ੍ਰਿਤਾ ਅਮ੍ਰਿਤਾ ਅਮ੍ਰਿਤਾ ਅਮ੍ਰਿਤਾਏ ਕਰਣਾ ਕ੍ਰਿਤਾ ਕ੍ਰਿਤਾ ਕ੍ਰਿਤਾਏ ਧਰਣੀ ਤ੍ਰਿਤਾ ਅਮਤੀਸੁਰ ਹੈ ਪਰਮੇਸ਼ੁਰ ਹੈ ਅਕ੍ਰਿਤਾ ਕ੍ਰਿਤਾ ਅਮ੍ਰਿਤਾ ਅਮ੍ਰਿਤਾਏ ਅਜਬਾ ਕ੍ਰਿਤਾ ਅਮ੍ਰਿਤਾ ਅਮ੍ਰਿਤਾਏ ਨਰਨਾਇਕ ਹੈ ਖਲਕਾਇਕ ਹੈ ਬੇਸਵੰਬਰ ਹੈ ਕਰੁਣਾਲਯ ਹੈ ਨਿਰਪਨਾਇਕ ਹੈ ਸਿਰਪਾਇਕ ਹੈ ਭਵ ਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਸਰਬਾਕ੍ਰਿਤ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਤਾਪ ਸਿੰਘ ਸਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੀ ਨਮੋ ਮੰਤਰ ਮੰਤਰੀ ਨਮੋ ਧਿਆਨ ਧਿਆਨੀ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੀ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸੋ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦੰਗ ਵਿਭੂਤੇ ਕਲੰਕਰ ਰੂਪੇ ਅਲੰਕਰ ਅਲੰਕੇ ਨਮੋ ਆਸਾਸੀ ਨਮੋ ਬਾਂਕ ਬੰਕੇ ਅਭੰਗੀ ਸੈ ਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏ ਕਛਰੀ ਛੰਦ ਅਜਾਇ ਅਲਾਇ ਅਭੈ ਅਭੈ ਅਪੂ ਅਜੂ ਅਨਾਸ ਅਕਾਸ ਗੰਜ ਭੰਜ ਲੱਖ ਭਖ ਕਰ ਦਿਆਲ ਅਲੇਖ ਭੇਖ ਨਾਮ ਕੰਮ ਅਗਾਹ ਹਟਾਹ ਨਾਥੇ ਪ੍ਰਮਾਥੇ ਅਜੋਨੀ ਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਪਰਮੰਗ ਅਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਅਨਾਮੇ ਸਮਸਤਲ ਨਿਵਾਸੇ ਨਿਰਕਾਮੰਗ ਵਿਭੂਤੇ

ਕਰੀ ਮੁਲਕ ਨਿੰਦਾ ਸਮਸਤ ਨਿਵਾਸੀ ਅਜਾਇਬ ਬੂਤੇ ਅਜਾਇਬ ਬੂਤੇ ਗਜਾਇਬ ਗਨੀਮੇ ਹਰਿਯੰ ਕਰਿਯੰ ਕਰੀਮਲ ਰਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸਵਯੰ ਭਵੰ ਸੁਭੰ ਸਰਬਦਾ ਸਰਬਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਅੰਗ ਦੇ ਪੁੱਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਅੰਗ ਦੇ ਪੁੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਾ ਪ੍ਰਸਾਦ ਸਵਈਏ ਸ੍ਰਾਵਕ ਸੁਧ ਸਮੋਹ ਸਿਧਨ ਕੇ ਦੇਖ ਫਿਰਿਉ ਘਰ ਜੁਗ ਜਤੀ ਕੇ ਸੂਰ ਸਰਾਰ ਸੁਧ ਸਿਧਾਰਥਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੋ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੋ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਅਨੂਪ ਤੰਗ ਸਰੰਗ ਸਵਾਰੀ ਕੋਟ ਤਰੰਗ ਕੁਰੰਗ ਸਿੱਖ ਉਦਤ ਪੌਣ ਕੇ ਗੌਣ ਕੋ ਜਾਤ ਨਿਵਾਰੀ ਭਾਰੀ ਭਜਨ ਕੇ ਭੂ ਭਲੀ ਬਿਦ ਨਿਆਵਸਤ ਸੀਸ ਨ ਜਾਤ ਵਿਚਾਰੀ ਇਤੇ ਭਾਏ ਤੋ ਕਾਹ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰਾ ਸਭ ਦੇਸ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੋੜ ਗਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵੇ ਭਵਾਨ ਕੇ ਭੂਪਤ ਕੌਣ ਗਣ ਨਹੀਂ ਜਾਂਤ ਵਿਚਾਰੇ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਲ ਦਇਆ ਦਮਦਾਨੋ ਸੋ ਸੰਜਮ ਨੇਮ ਅਨੇਕ ਸਿੱਖ ਹੈ ਵੇਦ ਪੁਰਾਣ ਕੁਤੇਬ ਕੁਰਾਣ ਜਮੀਨ ਜਮਾਨ ਸਬਾਨ ਕੇ ਭਿੱਖ ਹੈ ਪਵਨ ਆਹਾਰ ਜਤੀ ਜਤ ਥਾਰ ਸਬੈ ਸੁਬਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸਿਪਾਹਾ ਦੁਰੰਤ ਦਿਬਾਹਾਂ ਸੁ ਸਾਸਨਾਦਰ ਜਨ ਦਲਾਂਗੇ ਭਾਰੀ ਗੁਮਨ ਭਲੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ ਤੋਰ ਅਰੀਨ ਮਰੋਰ ਮੁਸਨ ਮਾਤਿਮ ਤੰਗਣ ਮਾਨ ਮਲਾਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬੇਨੋ ਤਿਆਗ ਜਹਨ ਦਾਨ ਚੱਲਾਂਗੇ ਵੀਰ ਪਾਰ ਬੜੇ ਬਰੇ ਆਰ ਵਿਚਾਰ ਹਸਾਰ ਕੀ ਧਾਰ ਪਛਈਆ ਤੋਰਤ ਦੇਸ ਮਿਲਿੰਦ ਮੁਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਪਨਿੰਦਨ ਸਾਚਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਪੁਨ ਪ੍ਰਤਾਪਨ ਬਣ ਜਾ ਤੁਹਾਨੂੰ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਿਰੰਦ ਪਉ ਜੌਨ ਤਰਲੋਕ ਕੋ ਰਾਜ ਕਰਾਂਗੇ ਕੋਟ ਇਚ ਨਾਨਕ ਜਾਤਕ ਦਾਨ ਅਨੇਕ ਸਵੰਬਰ ਸਾਧ ਬਰਾਂਗੇ ਬ੍ਰਹਮ ਮਹੇਸ਼ਰ ਬਿਸਨ ਸੱਚੀ ਪਤ ਅਨ ਫਸੇ ਜਮ ਫਾਸ ਪਰਾਂਗੇ ਜੇ ਨਾ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਾ ਫਿਰ ਨ ਦੇਹ ਧਰਾਂਗੇ ਕਾਹ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਭਗਤ ਅਨ ਲਗਾਇਓ ਨਾਥ ਫਿਰਿਓ ਲੀਏ ਸਾਤ ਸਮੁੰਦਰ ਲੋਗ ਪਰਲੋ ਗਵਾਇਓ ਬਾਸਕੀਓ ਵਿਖਿਆਣ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਾਹੂ ਸੁਰ ਲੇਹੁ ਸਬੈ ਜਿਨ ਪ੍ਰੇਮ ਕੀ ਉਤਨ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਛ ਧਰਿਓ ਸਿਰੂ ਕਾਹੂ ਲੈ ਲਿੰਗ ਗਰੀ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ ਕਾਹੂ ਪਛਾਹ ਕੋ ਸੀਸ ਨਵਾਇਓ ਕੋ ਬਤਾਨ ਕੋ ਪੂਛ ਹੈ ਪਸ ਕੋ ਮਿਰਤਾਨ ਕੋ ਪੂਜਨ ਤਾਹਿਓ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬੁੱਤਾਂ ਕੋ ਪੂਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਤਾਇਓ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਓ ਬਾਚੋ ਬੇਨਤੀ ਚਾਉ ਪਈ
ਅਮਰੀ ਕਰੋ ਹਰ ਦੈਰ ਛਾਗ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹੈ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈਤ ਮੁਕਾਬੋ, ਆਪ ਹਰ ਦੈ ਮੋਹ ਬਚਾਵੋ, ਸੁਖੀ ਬਸਾਈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਇੱਛਾ ਨਿਜ ਕਰ ਦੈ ਕਰਿਆਈ, ਸਭ ਬੈਰਣ ਕੋ ਆਸ਼ਨ ਕਰਿਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮ ਹੈ ਛਾੜ ਕੋਈ ਅਣ ਨ ਧਿਆਉਂ, ਜੋ ਬਰਚਾਹੂੰ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੀ ਤਾਰੀਐ ਹੈ, ਚੁਣ ਚੁਣ ਸਤਰ ਹਮਾਰੀ ਮਾਰੀਐ ਹੈ, ਆਪ ਹਾਥ ਦੈ ਮੁਜੈ ਬਰਿਆਈ, ਮਰਨ ਕਾਲ ਕਾ ਤ੍ਰਾਸਨ ਵਰਿਆ, ਓ ਜੋ ਸਦਾ ਹਮਾਰੀ ਪੱਛਾ, ਸ੍ਰੀ ਅਸ ਧੁਜ ਜੋ ਕਰਿਓ ਰੱਛਾ, ਰੱਖ ਲੇ ਹੋ ਮੋਹ ਰੱਖਣ ਹਾਰੀ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤਮ ਹੋ ਪੁਰੀ ਚਾਤਰ ਦਸ ਕੰਤਾ, ਕਾਲ ਪਾਏ ਬ੍ਰਹਮਾ ਬਵਤਰੰਗ, ਕਾਲ ਪਾਏ ਸਿਵ ਜੂ ਅਵਤਰੰਗ, ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸਾ, ਜਮਨ ਕਾਲ ਜੋਗੀ ਸਿਵ ਕੀਓ, ਵੇਦ ਰਾਜ ਬ੍ਰਹਮਾ ਜੂਥੀਓ, ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੁ ਮਾਰਾ, ਜਮਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਚਨ ਉਪਜਾਇਓ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤੁਸੀਂ ਕਹੋ ਹਮਾਰੀ, ਸਕਲ ਪ੍ਰਜਾ ਜਿਨੀ ਆਪ ਸਵਾਰੀ, ਸੇਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚਿੱਠੀ ਤੇ ਕੁੰਚਰਿਆ ਸੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਹੀ ਪੀਰ ਪਛਾਣੈ, ਘਟ ਘਟ ਕੀ ਪੜ ਪੜ ਕੀ ਜਾਣੈ, ਜਬਦ ਕਰ ਕਰਾ ਕਰਤਾਰਾ, ਪ੍ਰਜਾ ਧਰ ਤਬ ਦੇਹ ਪਾਰਾ, ਜਬਿਆ ਕਰ ਕਰ ਤੋ ਕਬ ਹੋ, ਤੁਮ ਮੈਂ ਮਿਲ ਦੇਹ ਧਰ ਸਭ ਹੋ, ਜੇਤੇ ਬਦਨ ਸ੍ਰੇਸ਼ਟ ਸਭ ਧਾਰੈ, ਆਪ ਆਪਣੀ ਬੂਝੋ ਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰਾਲਮ, ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਅਨੀਲ ਅਨਾਦ ਅਸੰਭ, ਤਾ ਕਾ ਮੂੜ ਉਚਾਰਦ ਭੇਦਾ, ਜਾ ਕੋ ਪਿਹਨ ਪਾਵਦ ਬੇਦਾ, ਤਾ ਕੋ ਕਰ ਪਾਹਨ ਅਨੁਮਾਨਤ, ਮਹਾ ਮੂੜ ਕਛ ਭੇਦ ਨ ਜਾਣਤੈ, ਮਹਾਦੇਵ ਕੋ ਕਹਿਤ ਸਦਾ ਸੇਵੋ, ਨਿਰੰਕਾਰ ਕਾ ਚੀਨਤ ਨਹਿ ਭੇਵ, ਆਪ ਆਪਣੀ ਬੁੱਧ ਹੈ ਜੀਤੀ, ਬਰਣਤ ਭਿੰਨ ਭਿੰਨ ਤੋਹਿ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕਿਹੇ ਬਿਦ ਸਜਾ ਪ੍ਰਥਮ ਸੰਸਾਰਾ, ਏਕੈ ਰੂਪਾ ਨੂਪ ਸਰੂਪਾ, ਰੰਗ ਭਇਓ ਰਾਮ ਕਹਿ ਭੂਪਾ, ਅੰਡਜ ਜੇਰਜ ਸੇ ਤਜ ਕੀਨੀ, ਔਤ ਭੁਜ ਖਾਨ ਬਹੁਰ ਰਤਦੀਨੀ, ਕਹੂੰ ਫੂਲ ਰਾਜਾ ਹੋ ਬੈਠਾ, ਕਹੂੰ ਸਿਮਟ ਭਇ ਸ਼ੰਕਰ ਕਠਾ, ਸਿਗਰੀ ਸ੍ਰੇਸ਼ਟ ਦਿਖਾਈ, ਅਚੰਭ ਭਵ ਆਦਿ ਜੁਗਾਦ ਸਰੂ ਸੰਜਮ ਭਵ, ਅਵਰੱਛਾ ਮੇਰੀ ਤੁਮ ਕਰੋ, ਸਿੱਖ ਅਬਾਰ ਸਿੱਖ ਸੰਘਰੋ, ਦੁਰਜ ਜਿਤੇ ਉੱਠ ਵੱਤ ਉਤਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ, ਜੇ ਅਸ ਧੁਜ ਤਬ ਸਰਣੀ ਪਰੇ, ਤਿਨਕੇ ਦੁਰਜ ਦੁਖਤ ਹੈ ਮਰੇ, ਪੁਰਖ ਜਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਵਟਾਰੇ, ਜੋ ਕਲ ਕੋ ਇੱਕ ਵਾਰ ਧਿਆਏ ਹੈ, ਤਾਂ ਕਿ ਕਾਲ ਨਿਕਣ ਹੈ, ਰੱਛਾ ਹੋਇ ਤਾਹਿ ਸਭ ਕਾਲਾ, ਦੁਸ਼ਟ ਰਹਿ ਟਰਤ ਕਾਲਾ, ਕਿਰਪਾ ਦ੍ਰਿਸ਼ਟਨ ਜਾਹਿ ਨਿਹਰ ਹੋ, ਤਾਂ ਕਿ ਤਾਪ ਤਨਕ ਮੈਂ ਹੈ ਹਰ ਹੋ, ਰਹਿ ਦਿਸਿਦ ਕਰਮ ਸਭ ਹੋਈ, ਦੁਰਛਾ ਚੁਪ ਸਕੈ ਨ ਕੋਈ, ਏਕ ਬਾਰ ਜਿੰਤ ਮੈਂ ਸੰਭਾਰਾ, ਕਾਲ ਪਾਸ ਤੇ ਤਾਹਿ ਬਾਰਾ, ਜਿਨ ਨਰ ਨਾਮ ਤਿਹਾਰੂ ਕਹਾ, ਦਰਦ ਦੁਰ ਦੁਖ ਤੇ ਰਹਾ, ਖੜਕ ਕੀਤ ਮੈਂ ਸਰਣ ਤਿਹਾਰੀ, ਆਪ ਹਾਥ ਦੈ ਲਿਹੋ ਬਾਰੀ, ਸਰਬ ਠੌਰ ਮੋਹ ਸਹਾਈ, ਦੁਰ ਦੁਖ ਤੇ ਲਿਹੋ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਬਰਾਤਾ, ਕਿਲ ਬਿਕ ਸਕਲ ਦੇਹ ਕੋ ਹਰਤਾ, ਦੁਸ਼ਟ ਦੁਖੀ ਅਨਕੂ ਛੈ ਕਰਤਾ, ਸ੍ਰੀ ਅਸ ਧੁਜ ਜਪੈ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਵਾਂਛਿਤ ਫਲ ਪਾਵੈ ਸੋਈ, ਦੁਖ ਨਤ ਸਹਿ ਬਿਆਪਤ ਕੋਈ ਅੜਿਲ, ਸੁਣੈ ਗੁੰਗ ਜੋ ਜਾਹੀ ਸੁਰਸ ਨ ਪਾਵਈ, ਸੁਣੈ ਮੂੜ ਚਿਤ ਲਾਜ ਚਤਰਤਾ ਆਵਈ, ਦੁਖ ਦਰਦ ਭਾਉ ਨਿਕਟ ਨੰਗ, ਤਿੰਨ ਨਰ ਕੇ ਰਹੈ ਓ ਜੋ ਜਾ ਕੀ ਏਕ ਬਾਰ ਚਾਉ ਪਈ, ਕੋ ਕਹਿ ਚਾਉ ਪਈ, ਸੰਬਤ ਸਤਰਹ ਸਹਿਸ ਭਣ ਜੈ, ਅਲਸਹਿ ਸਫੁਣ ਤੀਨ ਕਹਿ ਜੈ,
ਭਾਦਰਵ ਸੁਦੀ ਅਸ਼ਟਮੀ ਰਵਰ ਤੀਰਸ ਤਦਰਵ ਗ੍ਰੰਥ ਸੁਧਾ ਰਸ ਵਈਆ ਪਾਏ ਗਹਿ ਜਪਤੇ ਤੁਮਰੇ ਤਪਤੇ ਕੋ ਆਂਖ ਤਰੇ ਨਹੀਂ ਨਿਉ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਂ ਹਿਵ ਖਾਨਿਓ ਦੁਹਰਾਓ ਸਗਲ ਦੁਆਰ ਕੋ ਛੱਡ ਕੈ ਗਹਿਓ ਤੁਹਾਰ ਦੁਆਰ ਵਾਹਿ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛੱਡ ਕੈ ਗਹਿਓ ਤੁਹਾਰ ਦੁਆਰ ਵਾਹਿ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਭਰੀਆ ਸ਼ਬਦ ਗਾ ਮਣਿਆਈਆਂ ਸ਼ਬਦ ਉਤਾਂ ਗਾਵੋ ਘੇਰਾ ਮਨ ਜਨੀ ਵਸਾਇਆ ਕਹਿ ਨਾਨਕੇ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਰਣਾ ਸਭ ਨਾਂਗਲ ਨਾ ਸਮਰੱਥ ਸਵਾਮੀ ਸੋ ਕਿਉ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਏ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮਾ ਨੂੰ ਮਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਏ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਬਿਟਾ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋ ਤਦ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਣਹਦ ਵਾਜੇ ਸਾਚੀ ਲਵੈ ਬਿਨ ਦੇਹਨ ਮਾਣੀ ਦੇਹਨ ਮਾਣੀ ਲਵੈ ਬਾਜ ਹੋ ਕਿਆ ਕਰੇ ਵਿਚਾਰੀਆ ਤੁਦ ਬਾਜ ਸਮਰੱਥ ਕੋਇ ਨਾਹੀ ਕਿਰਪਾ ਕਰ ਬਨਵਾਰੀਆ ਏਸ ਨੂੰ ਹੋਰ ਥਾਉ ਨਾਹੀ ਸਬਦ ਲਾਗ ਸਵਾਰੀਆ ਕਹਿ ਨਾਨਕ ਲਵੈ ਬਾਜ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰੇ ਅੰਦਰ ਜਿਨ ਕਾ ਮੋਹ ਤੁਟਾ ਤਨਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਜਨ ਪਾਵੈ ਪਾਵੈ ਤਾਂ ਸੋਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਪ੍ਰਹ ਦਹ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਕਾਬੂ ਸੰਤ ਪਿਆਰਿਓ

ਤਿਸ ਨਾਲ ਕਿਉਂ ਚਿੱਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਐ। ਸਤਿਗੁਰੂ ਕਾ ਉਪਦੇਸ਼ ਸੁਣ ਤੋ ਹੋਵੇ ਤੇਰਾ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰੰਗ ਤੇਰਾ ਅੰਤ ਨ ਪਾਇਆ ਅੰਤੋਂ ਨ ਪਾਇਆ ਕਿਨਾ ਤੇਰਾ ਆਪਣਾ ਆਪ ਤੂੰ ਜਾਣੇ। ਹੇ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ। ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਪਾਇਆ। ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧੁ ਪਾਏ ਇੱਕ ਵੇਖ ਪਰਸਨ ਆਇਆ। ਲਾਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੂੰ ਆਪ ਉਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾਂ ਹਕੇਰੀ ਵਿਖ ਮਾਰਗ ਚੱਲਣਾ। ਲਾਭ ਲੋਭ ਅਹੰਕਾਰ ਤਰਸਨਾ ਬਹੁਤ ਨਾਹੀਂ ਬੋਲਣਾ। ਕੰਨੇ ਹੋ ਤਿੱਖੀ ਵੱਲ ਹੋ ਨਿੱਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਨਾ ਸਮਾਣੀ। ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ। ਜਉ ਤੂੰ ਚਲਾਹੇ ਤਿਵ ਚਲਾ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਹੇ ਤਿਵੈ ਚਲਾਹ ਜਿਨਾ ਮਾਰਗ ਪਾਵੇ। ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ। ਜਿਸ ਨੂੰ ਕਥਾ ਸੁਣਾ ਹੈ ਆਪਣੀ ਸੇ ਗੁਰਦੁਆਰਾ ਸੁੱਖ ਪਾਵੇ। ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵੇ। ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹੋ ਤਿਨਕਾ ਮਨ ਮਸਿਆ ਜਿਨ ਧਰੋ ਲਿਖਿਆ ਆਇਆ। ਇੱਕ ਫਿਰੈ ਘਨੇਰੇ ਕਰਹਿ ਗੱਲਾਂ ਗੱਲੀ ਕਿਨ ਨ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸੋ ਪਵਿੱਤ ਸੰਗਤ ਸਭਾਈਆ। ਕਹਿੰਦੇ ਪੁੱਤ ਸੁਣਦੇ ਪੁੱਤ ਸੇ ਪੁੱਤ ਜਿਨੀ ਮਨ ਮਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਾਜਨਾ ਉਪਜੈ ਵਿਣਸਾ ਜਸਾ ਸਾ ਨ ਜਾਏ ਨਹ ਜਾਏ ਸਹਸਾ ਕਿ ਸੰਯਮ ਰਾਹੈ ਕਰਮ ਕਮਾਏ। ਸਹਸਾ ਜੀ ਅਮਲੀਨ ਹੈ ਕਿ ਸੰਯਮ ਧੋਤਾ ਜਾਈ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਤਿਤਲਾਏ। ਕਹਿ ਨਾਨਕ ਗੁਰਪ੍ਰਸਾਦੀ ਸਾਜ ਬੁਜਾਏ ਸਹਸਾ ਬੁਜਾਏ। ਜੀਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨ ਜਨਮ ਜੂਵੈ ਹਾਰਿਆ। ਇਹ ਤਸਨਾ ਵੱਡਾ ਰੋਗ ਲੱਗਾ ਮਰਨ ਮਨੁਹ ਵਿਸਾਰਿਆ। ਵੇਦਾਂ ਮੈਂ ਹੈ ਨਾਮ ਉੱਤਮ ਸੋ ਸੁਣਹ ਨਾਹੀਂ ਫਿਰਾਂ ਜੋ ਬੇਤਾ ਲਿਆ। ਕਹਿ ਨਾਨਕ ਜਿਨ ਸਤ ਜਿਆ ਕੂੜੇ ਲਾਗੇ ਤਿੰਨ ਜਨਮ ਜੂਵੈ ਹਾਰਿਆ। ਜੀਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚਾ ਨਾਹੀ ਮਨਸਾ ਸਸ ਮਾਣੀ। ਜਨਮ ਰਤਨ ਜਿਨ ਖਟਿਆ ਭਲੇ ਸੇ ਬਣ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹਿ ਗੁਰੂ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ ਅੰਤਰਿਆਤ ਮੈਂ ਸੰਭਾਲੇ। ਆਪ ਛੱਡ ਸਦਾ ਹੈ ਪਰਣਾਈ ਗੁਰ ਬਿਨ ਅਵਰਣ ਜਾਣੈ ਕੋਈ। ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ।

ਸਾਹਿਬਣ ਸਾਹਿਬ ਗੁਰਮੁਕਤ ਨ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ ਬਿਨ ਸਾਗੁਰ ਮੁਕਤ ਨ ਪਾਏ, ਆਵੋ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ।

ਦੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਅੱਖ ਵਖਾਣੀ। ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਹਿ ਲਿਆ ਮਾਇਆ, ਬੋਲਣ ਪੈਰ ਬਾਣੀ। ਕਹਿ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਤਨ ਹੈ, ਹੀਰੇ ਜਿਤ ਚੜਾਓ। ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਭਾਉ। ਆਪੇ ਹੀਰਾ ਰਤਨ ਆਪੇ, ਜਿਸਨੂੰ ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਸਿਵ ਸਖਤ ਆਪ ਉਪਾਇ ਕੈ ਕਰਤਾ, ਆਪੇ ਹੁਕਮਵਰਤਾਏ ਹੁਕਮਵਰਤਾਏ। ਵੇਖੈ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੈ ਮੁਕਤ। ਸ਼ਬਦ ਮਨ ਮਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕ ਸਿਨ ਲਵਲਾਏ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸਾਸਰ ਪੁੰਨ ਵਿਚਾਰ ਦੇ। ਤਤੈ ਸਾਰਣ ਜਾਣੀ, ਤਤੈ ਸਾਰਣ ਜਾਣੀ, ਗੁਰੂ ਬਾਝੋ ਤਤੈ ਸਾਰਣ ਜਾਣੀ। ਤੇਹ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਤ ਪਾਏ, ਜਿਸਨੂੰ ਅਣ ਦਿਨ ਹੱਲ ਲਾਗੈ, ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਧਰ ਮੈਂ ਹੈ, ਪ੍ਰਤਪਾਲ ਕਰੇ ਸੋ ਕਿਉਂ ਮਨੋ ਵਸਾਰੀ ਹੈ। ਮਨੋ ਕਿਉਂ ਸਾਰੀਆਂ ਇਹ ਵਡਦਾਤਾ, ਜੇ ਅਗਨ ਮੈਂ ਹੈ ਆਹਾਰ ਪਹੁੰਚਾਵੇ। ਉਸ ਨੂੰ ਕਿਹੋ ਪੁੱਛ ਨਾ ਸਕੀ, ਜਿਸਨੂੰ ਆਪਣੀ ਲਿਵ ਲਾਵੇ। ਆਪਣੀ ਲਿਵੇ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹਿ ਨਾਨਕ ਇਹ ਵਡਦਾਤਾ, ਸੋ ਕਿਉਂ ਮਨੋ ਵਸਾਰੀਐ। ਜੈਸੀ ਅਗਨ ਉਧਰ ਮੈਂ ਹੈ, ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਚੁੜਕੀ ਲਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰਾਏ, ਮਹੁ ਪੁਜੈ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਅਰੇ ਆਪ ਮੁਲਕ ਹੈ, ਮੁੱਲ ਨ ਪਾਇਆ ਜਾਏ, ਮੁੱਲ ਨ ਪਾਇਆ ਜਾਏ ਕਿਸੈ ਬਿਟਹੋਂ। ਰੋਕ ਲਹਿ ਰੋਕ ਵਿਲ ਲਾਏ, ਐਸਾ ਸਤਿਗੁਰ ਜੀ ਮਿਲਾਏ। ਤਿਸਨੂੰ ਸਿਰ ਸੌਂਪੀਐ ਵਿੱਚੋਂ ਆਪ ਪੁਜਾਏ, ਜਿਸਦਾ ਜੀਉ ਤਿਸ ਮਿਲ ਰਹਿ ਹਰ ਵਸੈ ਮਨਿਆਏ। ਅਰੇ ਆਪ ਮੁਲਕ ਹੈ, ਭਗਤ ਨਾ ਕੇ ਨਾਨਕਾ, ਜਿਨ ਹਰ ਪੱਲੈ ਪਾਏ। ਹਰ ਰਾਸ ਮੇਰੀ ਮਨ ਬਣ ਜਾ ਰਾ, ਹਰ ਰਾਸ ਮੇਰੀ ਮਨ ਬਣ ਜਾ ਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪ

ਮਨ ਹੋਵਾ ਵਣਜਾਰਾ। ਏ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨ ਜਾਏ, ਪਿਆਸ ਨ ਜਾਏ ਹੁਰਤ ਤਜ ਚਰ ਹਰ ਰਸ ਪੱਲਾ ਨਾ ਪਾਏ, ਹਰ ਰਸ ਪਾਏ ਪੱਲਾ ਪੀਏ, ਹਰ ਰਸ ਬਾਹੜ ਨਾ ਤ੍ਰਿਸ਼ਨਾ ਲਾਗੇ ਆਏ, ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਸਿਆਏ। ਕਹਿ ਨਾਨਕ ਹੋਰ ਅਨਰਸ ਸਭ ਵਿਸਰੇ, ਜਾਂ ਹਰ ਵਸੈ

ਜਗ ਮੈਂ ਆਇਆ। ਹਰੇ ਆਪੇ ਮਾਤਾ ਆਪੇ ਪਿਤਾ, ਜਿਣ ਜੀਓ ਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ, ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਰ ਜਾਪੇ। ਅਰਹਤ ਬਾਣੀ ਗੁਰ

ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾਂ ਜਾਂ ਤੂੰ ਜਗ ਮਹਿਆਇਆ ਜਿਨ ਹਰ ਤੇਰਾ ਰਤ ਨਚਿਆ ਸੋ ਹਰ ਮਨ ਨਮਸਾਇਆ ਗੁਰਪ੍ਰਸਾਦੀ ਹਰ ਮਨ ਮਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮਹਿ ਜੋ ਧਰੀ ਹਰ ਬਿਨਿਆਵ ਨਾ ਦੇਖੋ ਕੋਈ ਹਰ ਬਿਨਿਆਵ ਨਾ ਦੇਖੋ ਕੋਈ ਨਦਰੀ ਹਰ ਨੇ ਹੱਲਿਆ ਇਹੋ ਵੀ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਵੇ ਕਾ ਹਰ ਇੱਕ ਹੈ ਹਰ ਬਿਨ ਅਵਰਨ ਕੋਈ ਕਹਿ ਨਾਨਕ ਇਹ ਨੇਤਰ ਅੰਸੇ ਸਤਿਗੁਰੂ ਮਿਲਿਆ ਦ੍ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰੇ ਹੋ ਸਾਚਾਏ ਸੁਣਨਾ ਨੂੰ ਪਠਾਏ ਸਾਚਾ ਸੁਣਨਾ ਨੂੰ ਪਠਾਏ ਸ੍ਰੀ ਲਾ ਸੁਣੋ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੋਵਾ ਰਸਨਾ ਰਸ ਸਮਾਣੀ ਸੱਚ

ਇਹੋ ਸਾਚਾ ਸੋਹਿਲਾ ਸੱਚ ਕਰ ਗਾਵੋ ਗਾਵੋ ਤਾਂ ਸੋਹਿਲਾ ਕਰ ਸੱਚ ਜਿੱਥੇ ਸਦਾ ਸਤਿਆ ਵਹੇ ਸੱਚੋ ਧਿਆਵੈ ਜਦ ਭਾਵੈ ਗੁਰਮੁਖ ਜਿਨਾ ਬੁਝਾ ਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋਜਨ ਪਾਵੇ।

ਪੌੜੀ ਸਤਿਗੁਰੂ ਵਟੋਂ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜੰਦਿਆ, ਇਨ ਨਿਤ ਜਗਤ ਨਿਹਾਲਿਆ। ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ, ਸਤਿਗੁਰੂ ਹੈ ਬੋਏ ਥਾ, ਗੁਰ ਲਾਇਕ ਨੇ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ, ਕਰ ਕਿਰਪਾ ਪਾਰ ਉਤਾਰਿਆ।

ਸਾਹਿਬ ਬਹੁਤ ਦਇਆਲ ਕਿਰਪਾ ਕਰੇ ਤਾਂ ਸਾਈ ਘਰ ਘਰ ਆਏ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਨਾਏ ਸੀ, ਹੁਕਮ ਨੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਪਾਵੇ ਸੋ ਕਰੇ ਮਚੰਦ।

ਪੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ। ਨੀਲ ਵਸਤਰ ਪਹਿਰੋਵੈ ਪ੍ਰਵਾਨ, ਮਲੇਸ਼ ਤਹਾਂ ਲੈ ਪੂਜ ਹੈ ਪੁਰਾਨ। ਅਪਾਖਿਆ ਕਾ

ਜਿਤੇਂਦਰ ਸਭ ਕੋ ਵਿਖਨ ਦ੍ਰਿਠ ਚਲਾਇੰਦਾ ਆਪੇ ਦੇ ਵਡਿਆਈ ਆਪੇ ਕਰਮ ਕਰਾਇੰਦਾ ਵੱਡੋ ਵੱਡਾ ਵੱਡ ਮੈਦਨੀ ਸਿਰ ਸਿਰ ਧੰਦੇ ਲਾਇੰਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਕਾਉ ਕਰਾਇੰਦਾ ਆਦਰ ਮੰਗਣ ਪਿਖ ਨਾ ਪਾਇੰਦਾ ਆਦਰ

ਗੁਰੂ ਸਾਧ ਸਿੰਘ ਜੀ ਹੋ, ਸਤਿਗੁਰੂ ਨੇ ਬਖਸ਼ਿਸ਼ ਦੁਆਰਾ ਸੱਜਵਾ ਦੇ ਕੀਰਤਨ ਦੀ ਸੰਪੂਰਨਤਾ ਹੋਈ ਜੀ। ਬੇਅੰਤ ਬੋਲਾਂ ਹੋਈਆਂ, ਆਪ ਗੁਰੂ ਸੰਗਤ ਬਖਸ਼ਣ ਯੋਗ ਹੋ, ਆਸ ਰੱਖਦੇ ਆਪ ਗਲਤੀ ਨਜ਼ਰਅੰਦਾਜ਼ ਕਰਦੇ ਹੋਏ ਬਖਸ਼ਣ ਦੀ ਕਿਰਪਾਲਤਾ ਕਰੋਗੇ ਜੀ। ਚੱਲ ਰਹੀ ਗੁਰਬਾਣੀ ਦੀ ਲੜੀਵਾਰ ਵਿਚਾਰ, ਲੜੀਵਾਰ ਕਥਾ, ਸਤਿਕਾਰ ਯੋਗ ਗਿਆਨੀ ਜੀ ਹੋਰਾਂ ਪਾਸਾ ਵੀ ਸਰਵਣ ਕਰੋ। ਜਿੰਨੇ ਵੀ ਸਤਸੰਗੀ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ, ਪਿਆਰ ਸਾਹਿਬ ਗੁਰਪ੍ਰਤੀ ਪ੍ਰਵਾਨ ਕਰੋ ਜੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਉਂ ਪਾਵੈ ਤਿਉਂ ਰਾਖ ਲੈ, ਹਮ ਸਰਨ ਪ੍ਰਭਾ ਏ ਰਾਮ ਰਾਜੇ। ਹਮ ਭੂਲ ਵਿਗਾੜ ਦਿਨ ਸਰਾ,

ਮਤ ਸਮਝਾਏ ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈਜ ਰਖਾਏ ਮਤ ਸੁਮਤ ਤੇਰਾ ਵਸ ਸੁਆਮੀ ਹਮ ਜੰਤ।

राम कली महला पंजवा बीज मंत्र हर कीर्तन गाओ। वाहिगुरु जी का खालसा, वाहिगुरु जी की फतेह। पतित पावन भगत वत्सल करुणा निदान, कोट ब्रह्मंडा दे मालक, गुरु गरीब निवाज, श्री गुरु ग्रंथ साहिब महाराज सच्चे पातशाह जी दी पावन पवित्र निगी अगोश विच सुभाएमान जुड़ मिल बैठी गुरु प्यारी, गुरु की साजी निवाजी साध संगत जीओ, सतगुरां दी अपार रहमत बख्शिश सदका वडभागी गुरसिख संगतां मरित वेले तों गुरु दरबार अंदर सज रहे सुंदर दीवाना विच पहुंच के सतगुरां दे पावन पवित्र दर्शन दीदारे अमृत बाणी श्री आसा जी की वार होर शब्दां दा रस भिन्ना शब्द कीर्तन सत्कार योग रागी जत्थे दी मुबारक रसना तों सरवण करके मिले हुए अमोलक मनुखा जन्म दे सवासां घड़ियां समें नूं सफल बना रहे सतगुरु रहमत करन कुरबान जाई उस वेला सुहावी जित तुमरा द्वारा आया। ओ सोभनीक वेले तों समें तों वक्त तों कुरबान जाने जदों चल के तुहारे तुहाडे दरवाजे ते पहुंच गया, जदों एकागर चित हो गया, गुरु दे शब्द दी धुनी कन्ना विच पई, कीर्तन दी आवाज, मन एकागर हो गया, गुरु के दर्शन दीदारे प्राप्त हो गए। गुरु कीआं परकरमां इन्हां चरणां नाल कीतीआं जांदीआं ने, गुरु के हजूर ध्यान गुरु ग्रंथ साहब जी दे विच ला के चरणा विच बैठिया जांदा है। कोई वेला धनता योग है सिख वास्ते, कुरबान जाई उस वेला सुहावी जित तुमरा द्वारा है। सच्चे पातशाह कोई सोभनीक वेला है, कोई बरकतां वाला है, आनंद खेड़ा देन वाला है। ऐसा सुभाग समा महाराज सच्चे पातशाह जी बख्शिश कर रहे। पावन लड़ीवार उपदेश धन गुरु अर्जन देव साहब, पावन 891 अंगत बख्शिश कर रहे। बीज मंत्र राम कली महला पंजवा, बीज मंत्र हर कीर्तन गाओ। महाराज जी बख्शिश कर रहे, बीज मंत्र दा भाव है कारण है, जो कारण रूप है, जो मुढ़ है संसार दा, जिनी भी ये पसारा है आकार दिसदा है, एदा जो कारण है, कारण पहला हुंदा है फिर कार्ज बनदा है हरेक चीज दा, कारण तो बाद कार्ज हुंदा है, होंद विच आउंदी प्रतख चीज। कारण है जो बीज मंत्र तो भाव कारण है, इत उंज मंत्र हुंदे ने, पंज तरह दे मंत्र ने बाणी विच आए है, ये बीज मंत्र भी है छोटा मंत्र है, इत्थे ओ भाव नहीं है। एक ओंकार सतगुर प्रसाद, ये बीज मंत्र है छोटा मंत्र है, 524 बार श्री गुरु ग्रंथ साहब जी विच आया है। अकाल पुरख दा मंगल है छोटा है, हर फिर इस तरह एक ओंकार सतनाम गुर प्रसाद दो बार भी आया है, एक ओंकार सतनाम गुर प्रसाद, सो ये भी मंगल है।
एक ओंकार सतनाम करता पुरख निर्भउ निर्वैर अकाल मूरत अजूनी सह भंगुर प्रसाद नौ वार आया है। एक ओंकार सतनाम करता पुरख निर्भउ निर्वैर अकाल मूरत अजूनी सह भंगुर प्रसाद जप आद सच जुगाद सच है भी सच नानक होसी भी सच। एक बार है शुरुआत विच श्री गुरु ग्रंथ साहब जी इस तरह 13 बार आया वाहगुरु वाहिगुरु वाहे गुरु गुरमंत्र है जप होमै खोई इन्हां दे नाम भी रखे ने महामंत्र बीज मंत्र गुरमंत्र महामंत्र मूल मंत्र सारे श्री जपजी साहब जी नूं माला मंत्र भी कहा है जप निशान ये मंत्र ने जेडे गुरसिख ने रद्द ने जपने हैं। वाहे गुरु गुरमंत्र है जप होमै खोई दो ते पंज प्यारे बख्शिश करदे ने नितनेम दे नाल दृढ़ करवाउंदे ने। सब तो पहला गुरु वाला बन लग्या गुरु दे मुख तो निकले हुए मंत्रे नाम इस शब्द ए जाप ए पंज प्यारे साहिबान मूहरे पंजे मूहरे बोल के दृढ़ करवाउंदे ने सबक देंदे ने मूल मंत्र ते गुर मंत्र इन्हां पंजां विच महाराज सच्चे पातशाह जी बख्शिश कर रहे ने बीज मंत्र हर कीर्तन गाओ। बीज मंत्र दा भाव एक ओंकार सतगुर प्रसाद ओ मंगल इहदा इत्थे ओ भाव नहीं ਉਹ ਤੇ ਪੜਿਆ ਜਾ ਸਕਦਾ ਹੈ ਗਾਇਆ ਨਹੀਂ ਜਾ ਸਕਦਾ ਕੀਰਤਨ ਵਿੱਚ ਸੁਰਾਂ ਦੇ ਵਿੱਚ ਬੀਜ ਮੰਤਰ ਤੋਂ ਭਾਵ ਇੱਥੇ ਦਾ ਅਰਥ ਹੈ ਵੀ ਜਿਹੜਾ ਕਾਰਨ ਰੂਪ ਹੈ ਸ਼ੁਰੂਆਤ ਹੈ ਸਾਰੇ ਜਗਤ ਦਾ ਕਾਰਨ ਰੂਪ ਹੈ ਜਿਸ ਤੋਂ ਕਾਰਜ ਬਣਿਆ ਪੰਜ ਤੱਤ ਬਣੇ ਨੇ ਸ੍ਰਿਸ਼ਟੀ ਸਾਰੀ ਸੰਸਾਰ ਜੋ ਦੇਖਣ ਵਿੱਚ ਆਉਂਦਾ ਪਸਾਰਾ ਇਹ ਪਸਰਿਆ ਹੈ ਉਹ ਧੁਨੀ ਵੀ ਬੀਜ ਮੰਤਰ ਦਗੋਈ ਹੈ ਇੱਕ ਓਅੰਕਾਰ ਔਰ ਇਹ ਬੀਜ ਮੰਤਰ ਦੇ ਮੂਹਰੇ ਹੀ ਹੈ ਨਾ ਛੋਟਾ ਮੰਤਰ ਹੈ ਮੂਲ ਮੰਤਰ ਦੇ ਮੂਹਰੇ ਵੀ ਹੈ ਸਾਰਿਆਂ ਵਿੱਚ ਹੀ ਹੈ ਸਾਰਿਆਂ ਦੇ ਆਦਿ ਵਿੱਚ ਹੈ ਪਹਿਲਾ ਅੱਖਰ ਓਅੰਕਾਰ ਦੀ ਧੁਨੀ ਤੋਂ ਹੀ ਇਹ ਪਸਾਰਾ ਹੈ ਗੁਰਮਤ ਦੇ ਵਿਧਾਨ ਮੁਤਾਬਕ ਗੁਰਮਤ ਦੀ ਫਿਲਾਸਫੀ ਮੁਤਾਬਕ ਇੱਕ ਓਅੰਕਾਰ ਤੋਂ ਹੀ ਪਸਾਰਾ ਹੈ ਓਅੰਕਾਰ ਉਤਪਾਤੀ ਹੈ ਕੀਆ ਦਿਨ ਸਭ ਰਾਤੀ ਇੱਕ ਵਾਵਾ ਤੇ ਸਭ ਹੋਆ ਖੰਡ ਦੀਪ ਸਭ ਲੋਆ ਇੱਕ ਵਾਵਾ ਤੇ ਸਭ ਸਾਰਾ ਇੱਕ ਵਾਵਾ ਇੱਕ ਬਚਨ ਤੋਂ ਹੀ ਇੱਕ ਬੋਲ ਤੋਂ ਹੀ ਹੈ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰੀਆਓ ਕੁਦਰਤ ਕਾਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਇੱਕ ਬੋਲ ਤੋਂ ਹੀ ਹੈ ਬਚਨ ਤੋਂ ਹੀ ਕਵਾਓ ਬੀਜ ਮੰਤਰ ਤੋਂ ਭਾਵ ਇੱਕ ਓਅੰਕਾਰ ਓਅੰਕਾਰ ਆਦਿ ਮੈਂ ਜਾਨਾ ਲਿਖਰ ਮੇਟਾ ਤਾਹੇ ਨਾ ਮਾਨਾ ਭਗਤ ਕਬੀਰ ਸਾਹਿਬ ਓਅੰਕਾਰ ਆਦਿ ਕਥਨੀ ਅਨਾਦ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸ੍ਰੀ ਜਾਪ ਸਾਹਿਬ ਬੀਜ ਮੰਤਰ ਤੋਂ ਭਾਵ ਕਾਰਨ ਰੂਪ ਹੈ ਜੋ ਮੁੱਢ ਰੂਪ ਹੈ ਸਾਰੇ ਜਗਤ ਦਾ ਉਹ ਉਸ ਵਾਹਿਗੁਰੂ ਦਾ ਇੱਕ ਓਅੰਕਾਰ ਦਾ ਬੀਜ ਮੰਤਰ ਹਰ ਕੀਰਤਨ ਗਾਓ ਹੈ ਭਾਈ ਜੇ ਤਰਨਾ ਹੈ ਦੋਵੇਂ ਲੋਕ ਸਫਲੇ ਕਰਨੇ ਹਨ ਤਾਂ ਸਭ ਤੋਂ ਵੱਡੀ ਦਾਤ ਹੈ ਕੀਰਤਨ ਭਗਤੀ ਵਾਹਿਗੁਰੂ ਦਾ ਜਸ ਕੀਰਤਨ ਤੋਂ ਭਾਵ ਰਾਗ ਤਾਲ ਵਿੱਚ ਕਵ ਸੰਗੀਤ ਵਿੱਚ ਮਿਲਾ ਕੇ ਗਾਇਆ ਹੋਇਆ ਜਸ ਗਾਇਆ ਹੋਇਆ ਗੁਰੂ ਦਾ ਸ਼ਬਦ
ਵਾਹਿਗੁਰੂ ਦਾ ਨਾਮ ਬੰਦਗੀ ਸਿਫਤ ਸਲਾਹ ਕੀਤੀ ਹੋਈ। ਇਹ ਹੈ ਕੀਰਤਨ ਤੋਂ ਭਾਵ ਦੂਜਾ ਜਾਸ ਕਰਨਾ ਵਡਿਆਈ ਕਰਨੀ ਹੈ। ਬੀਜ ਮੰਤਰ ਹਰ ਕੀਰਤਨ ਗਾਓ। ਬੀਜ ਮੰਤਰ ਹੈ ਜੋ ਮੁੱਢ ਰੂਪ ਹੈ ਸਾਰਿਆਂ ਦਾ, ਕਾਰਨ ਰੂਪ ਹੈ। ਉਹ ਏਕੋ ਅੰਕਾਰ ਅਕਾਲ ਪੁਰਖ ਵਾਹਿਗੁਰੂ ਦਾ ਹਰ ਕੀਰਤਨ ਗਾਓ, ਉਹ ਹਰੀ ਦਾ ਕੀਰਤਨ ਗਾਓ ਜ਼ੁਬਾਨ ਤੋਂ ਰਸਨਾ ਤੋਂ। ਕਿਸੇ ਹੋਰ ਦੇਵੀ ਦੇਵਤਿਆਂ ਦੇ ਗੁਣ ਭੇਟਾ ਗਾਉਣ ਦੀ ਬਜਾਏ ਕਿਸੇ ਦੁਨੀਆਂ ਦੇ ਬੰਦਿਆਂ ਦੀ ਸੌ ਖੁਸ਼ਾਮਤ ਕਰਨ ਦੀ ਬਜਾਏ, ਝੂਠੀ ਵਡਿਆਈ ਕਰਨ ਦੀ ਬਜਾਏ ਵਾਹਿਗੁਰੂ ਦਾ ਕੀਰਤਨ ਗਾਓ ਸੱਚੇ ਪਾਤਸ਼ਾਹ। ਹਰ ਕੀਰਤਨ ਗਾਓ, ਹਰੀ ਵਾਹਿਗੁਰੂ ਦਾ ਕੀਰਤਨ ਗਾਓ ਜਸ। ਗੁਰਬਾਣੀ ਗਾਵੈ ਭਾਈ, ਕੀਰਤਨ ਕੀ ਹੈ? ਗੁਰਬਾਣੀ ਗੁਰੂ ਦੇ ਮੁੱਖ ਤੋਂ ਨਿਕਲੀ ਹੋਈ ਬਾਣੀ ਸਿਫਤ ਸਲਾਹ ਦੀ, ਵਾਹਿਗੁਰੂ ਦੀ ਸਿਫਤ ਸਲਾਹ ਦੀ, ਇੱਕ ਦਾ ਗਿਆਨ ਇੱਕ ਦਾ ਧਿਆਨ ਦੇਣ ਵਾਲੀ ਉੱਜਲ ਬਾਣੀ ਹੈ। ਨਿਰਪੱਖ ਆ ਜੋ ਸਭ ਨੂੰ ਸਾਂਝਾ ਉਪਦੇਸ਼ ਦੇਣ ਵਾਲੀ ਹੈ, ਕਿਸੇ ਦਾ ਪੱਖਪਾਤ ਨਹੀਂ ਕਰਦੀ। ਉਹ ਗੁਰਬਾਣੀ ਗਾਈ ਹੋਈ ਸਫਲੀ ਹੈ, ਕੀਰਤਨ ਕੀਤਾ ਹੋਇਆ ਉਹਦਾ ਸਫਲਾ ਹੈ, ਗਾ ਕੇ ਪੜ੍ਹੀ ਹੋਈ ਸਫਲੀ ਹੈ। ਗੁਰਬਾਣੀ ਗਾਵੈ ਭਾਈ ਉਹ ਸਫਲ ਸਦਾ ਸੁਖਦਾਈ। ਗੁਰਪੂਰੇ ਕੀ ਬਾਣੀ ਜਪੰਦ ਕਰੋ ਨਿਤ ਪ੍ਰਾਣੀ। ਉਹ ਕੀਰਤਨ ਹਰ ਕੀਰਤਨ ਗਾਓ। ਫਿਰ ਇਹਨਾਂ ਫਲ ਅੱਗੇ ਵੀ ਦੱਸ ਰਹੇ ਨੇ ਸੱਚੇ ਪਾਤਸ਼ਾਹ, ਆਗੈ ਮਿਲੀ ਨਿਥਾਵੇ ਥਾਓ। ਜੇ ਗਾਓਗੇ ਤਾਂ ਕਿੰਨਾ ਫਲ ਆ ਅੱਗੇ ਨਿਥਾਵੇ ਨੂੰ, ਜਿਹਨੂੰ ਥਾਂ ਨਹੀਂ ਮਿਲਦਾ ਪਰਲੋਕ ਵਿੱਚ। ਸਰੀਰ ਛੱਡਣ ਤੋਂ ਬਾਅਦ ਸੂਖਮ ਸਰੀਰ, ਫਿਰ ਨਿਥਾਵੇ ਨੂੰ ਉੱਥੇ ਜੀਵ ਨੂੰ ਥਾਂ ਮਿਲਦੀ ਹੈ, ਦਰਗਾਹ ਦੇ ਵਿੱਚ ਥਾਂ ਮਿਲਦੀ ਹੈ, ਪ੍ਰਵਾਨਿਆ ਜਾਂਦਾ ਹੈ। ਇਹ ਕੀਰਤਨ ਦਾ ਫਲ ਹੈ, ਗਾਉਣ ਦਾ, ਸੁਣਨ ਦਾ, ਬਾਣੀ ਨੂੰ ਗਾਉਣ ਦਾ, ਉਚਾਰਨ ਕਰਨ ਦਾ, ਇਹ ਫਲ ਹੈ। ਹਰ ਕੀਰਤਨ ਗਾਵੈ, ਹਰ ਕੀਰਤਨ ਸੁਣੈ, ਹਰ ਕੀਰਤਨ ਗਾਵੈ, ਤਿਸ ਜਨ ਦੁੱਖ ਨਿਕਟ ਨਹੀਂ ਆਵੈ। ਹਰੀ ਵਾਹਿਗੁਰੂ ਦੇ ਕੀਰਤਨ ਨੂੰ ਜਿਹੜਾ ਇਕਾਗਰ ਚਿੱਤ ਹੋ ਕੇ ਸੁਣਦਾ ਹੈ, ਸਤਸੰਗਤ ਵਿੱਚ ਬੈਠ ਕੇ ਗੁਰੂ ਕੀ ਹਜ਼ੂਰੀ ਵਿੱਚ ਜੋ ਸੁਣਦਾ ਹੈ ਕੀਰਤਨ ਹੁੰਦੇ ਨੂੰ, ਜੋ ਗਾਉਂਦਾ ਹੈ ਆਪ, ਉਹਦੇ ਨੇੜੇ ਦੁੱਖ ਨਹੀਂ ਆਉਂਦਾ ਹੈ, ਪਰਤ ਕੇ ਦੁੱਖ ਨਾਸ ਹੋ ਜਾਂਦੇ ਨੇ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨ। ਆਪ ਤਰ੍ਹਾਂ ਸਗਲੇ ਕੁਲ ਤਾਰੇ, ਹਰ ਦਰਗਾਹ ਪਤ ਸਿਓ ਜਾਏ ਦਾ। ਐਸੀ ਬਖਸ਼ਿਸ਼ ਹੁੰਦੀ ਗਾਉਣ ਵਾਲੇ 'ਚ, ਆਪ ਤਰਦਾ ਸਾਰੀਆਂ ਕੁਲਾਂ ਨੂੰ, ਤਾਰ ਲੈਂਦਾ ਦਰਗਾਹ ਵਿੱਚ ਪਤ ਇੱਜ਼ਤ ਨਾਲ ਜਾਂਦਾ, ਅੱਗੇ ਥਾਂ ਮਿਲਦੀ ਹੈ। ਕੀਰਤਨ ਦਾ ਫਲ ਹੈ, ਐਸਾ ਕੀਰਤਨ ਕਰ ਮਨ ਮੇਰੇ, ਈਹਾ ਊਹਾ ਜੋ ਕਾਮ ਤੇਰਾ। ਐ ਮਨਾ ਐਸਾ ਕੀਰਤਨ ਕਰ ਵਾਹਿਗੁਰੂ ਦੀ ਵਡਿਆਈ ਜਸ, ਜੋ ਇੱਥੇ ਵੀ ਇਹ ਲੋਕ ਵਿੱਚ ਵੀ ਸੁੱਖ ਦਿੰਦਾ ਹੈ, ਪਦਾਰਥ ਛਾਵਾਂ ਪੂਰੀਆਂ ਕਰਦਾ ਹੈ, ਮਾਇਕੀ ਸੁੱਖ, ਪਦਾਰਥਾਂ ਦੇ ਸੁੱਖ, ਅੱਗੇ ਵੀ ਬਖਸ਼ਿਸ਼ ਹੁੰਦੀ ਹੈ, ਉੱਥੇ ਵੀ ਕੰਮ ਆਉਂਦਾ ਹੈ, ਜਮਾਂ ਤੋਂ ਛਡਾਉਂਦਾ ਹੈ। ਕੀਤਾ ਹੋਇਆ ਕੀਰਤਨ, ਗਾਇਆ ਹੋਇਆ ਜਸ ਇਕਾਗਰ ਚਿੱਤ ਨਾਲ, ਈਹਾ ਊਹਾ ਜੋ ਕਾਮ ਤੇਰਾ। ਇੱਥੇ ਸਿੱਧਾ ਹੀ ਕਹਿੰਦੇ ਅੱਗੇ ਮਿਲੀ ਨਿਥਾਵੇ ਥਾਓ, ਅੱਗੇ ਅੱਗੇ ਪ੍ਰਲੋਕ ਵਿੱਚ, ਇਹ ਲੋਕ ਤੋਂ ਅੱਗੇ ਜਾਣਾ ਹੈ ਪਰਲੋਕ ਵਿੱਚ, ਉੱਥੇ ਥਾਂ ਮਿਲੇ। ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਕੀਤੇ ਸਨ ਕਿ ਕਰਮ ਧਰਮ ਪਾਖੰਡ ਜੋ ਦੀਸਾ, ਤਿੰਨ ਜਮ ਜਾਗਾਤੀ ਲੂਟਾ। ਹੋਰ ਕਰਮ ਜਿਹੜੇ ਨੇ, ਧਰਮ ਮੁਤਾਬਕ ਕਰਮ ਕਾਂਡ ਕਰਦੇ ਨੇ ਲੋਕ ਜੋ ਦਿਸ ਰਹੇ ਨੇ, ਉਹਨਾਂ ਨੂੰ ਤਾਂ ਜਮ ਦੂਤ ਟੈਕਸ ਦੇ ਤੌਰ 'ਤੇ, ਵਸੂਲ ਦੇ ਤੌਰ 'ਤੇ ਰਾਹ ਵਿੱਚ ਹੀ ਲੁੱਟ ਲੈਂਦੇ ਨੇ,
ਥੋੜਾ ਫਲ ਆ ਰਾਹ ਵਿੱਚ ਹੀ, ਪਰਲੋਕ ਦੇ ਰਸਤੇ ਵਿੱਚ ਮੁੱਕ ਜਾਂਦਾ ਉਹ ਫਲ। ਨਿਰਵਾਣ ਕੀਰਤਨ ਗਾਵ ਹੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟਾ। ਕਰਤੇ ਅਕਾਲ ਪੁਰਖ ਦਾ ਬੰਧਨ ਰਹਿਤ ਕਰ ਦੇਣ ਵਾਲਾ, ਸਭ ਆਦਤਾਂ ਛੁਡਾ ਦੇਣ ਵਾਲਾ, ਆਤਮਿਕ ਰਸ ਦੇਣ ਵਾਲਾ, ਆਤਮਾ ਦਾ ਰੰਗ ਦੇਣ ਵਾਲਾ, ਆਨੰਦ ਦੇਣ ਵਾਲਾ ਜੋ ਸ਼ਬਦ ਕੀਰਤਨ ਆ, ਹਿਰਦੇ ਨੂੰ ਸਵਾਰ ਦੇਣ ਵਾਲਾ ਹੈ, ਜੋ ਮਨ ਨੂੰ ਸ਼ੁੱਧ ਕਰ ਦੇਣ ਵਾਲਾ ਹੈ। ਨਿਰਵਾਣ ਕੀਰਤਨ ਗਾਵ ਹੋ ਕਰਤੇ ਨਿਮਖ ਸਿਮਰ ਜਿਹਾ ਛੂਟਾ। ਨਿਮਖ ਅੱਖ ਦੇ ਫੁਲਕਾਰੇ ਜਿੰਨੇ ਸਮੇਂ ਜਿਹਦੇ ਕਰਕੇ ਛੁੱਟ ਜਾਈਦਾ। ਅੱਗ ਮਿਲੀ ਨਿਥਾਵੇ ਥਾਓ, ਦੋਵਾਂ ਲੋਕਾਂ ਵਿੱਚ ਜੋ ਕੰਮ ਆਉਂਦਾ ਨਿਥਾਵੇ ਜੀਵ ਨੂੰ, ਫਿਰ ਜੇ ਕੀਰਤਨ ਗਾਉਂਗੇ ਤੇ ਮਿਲੀ ਹੈ ਥਾਂ ਜਿਨ੍ਹਾਂ ਗਾਇਆ ਹੈ। ਗੁਰਪੂਰੇ ਕੀ ਚਰਨੀ ਲਾ, ਇਹ ਤਾਂ ਬਖਸ਼ਿਸ਼ ਹੋਵੇਗੀ। ਪੂਰਿਆਂ ਗੁਰਾਂ ਦੇ ਚਰਨਾਂ ਨਾਲ ਲੱਗ ਕੇ ਜੁੜ ਕੇ ਜੇ ਸ਼ਬਦ ਕੀਰਤਨ ਗਾਵੇਂਗਾ, ਹਾਂ ਪੂਰੇ ਗੁਰਾਂ ਦੇ ਚਰਨੀ ਲੱਗ ਕੇ ਗਾਉਣਾ ਹੈ, ਗੁਰੂ ਵਾਲਾ ਬਣ ਕੇ। ਗੁਰਪੂਰੇ ਕੀ ਚਰਨੀ ਲਾਗ, ਫਿਰ ਬਖਸ਼ਿਸ਼ ਹੋਵੇਗੀ। ਗੁਰੂ ਦੇ ਸਨਮੁਖ ਆ ਕੇ ਆਪਣੀ ਮੇਰ ਨੂੰ ਛੱਡ ਕੇ, ਮਨਮਤ ਨੂੰ ਛੱਡ ਕੇ, ਗੁਰੂ ਦੇ ਚਰਨਾਂ ਵਿੱਚ ਬੈਠ ਕੇ, ਗੁਰੂ ਦੇ ਸ਼ਬਦ ਨਾਲ ਜੁੜ ਕੇ ਜੇ ਉਹਨੂੰ ਗਾਵੇਂਗਾ, ਸ਼ਬਦ ਕੀਰਤਨ ਗਾਵੇਂਗਾ, ਤਾਂ ਇਹ ਬਖਸ਼ਿਸ਼ ਹੋਵੇਗੀ। ਗੁਰਪੂਰੇ ਕੀ ਚਰਨੀ ਲਾਗ, ਜਨਮ ਜਨਮ ਕਾ ਸੋਇਆ ਜਾਗ, ਫਿਰ ਕੀ ਬਖਸ਼ਿਸ਼ ਹੋਵੇਗੀ। ਜਨਮਾਂ ਜਨਮਾਂ ਦਾ ਸੋਇਆ ਜਿਹੜਾ ਸੁੱਤਾ ਪਿਆ ਮਨ, ਇਹ ਮਾਨਸ ਜਨਮ ਨੂੰ ਪਾ ਕੇ ਵੀ ਸੁੱਤਾ ਹੀ ਰਹਿੰਦਾ ਹੈ, ਨਹੀਂ ਉੱਠਦਾ ਹੈ, ਵਾਸ਼ਨਾ ਦੇ ਅਧੀਨ ਆਉਂਦਾ ਹੈ, ਵਾਸ਼ਨਾ ਦੇ ਅਧੀਨ ਕਰਮਾਂ ਦਾ ਫਲ ਭੋਗਣ ਵਾਸਤੇ ਦੁਨੀਆਂ ਵਿੱਚ ਪਿਆ ਰਹਿੰਦਾ ਹੈ, ਭੋਗਦਾ ਹੈ, ਜੰਮਦਾ ਮਰਦਾ ਰਹਿੰਦਾ ਹੈ ਗਿਆਨ ਦੀ ਗੂੜੀ ਨੀਂਦ ਵਿੱਚ, ਮਾਇਆ ਦੇ ਮੋਹ ਵਿੱਚ, ਇੰਦਰੀਆਂ ਦੇ ਰਸਾਂ ਕਸਾਂ ਵਿੱਚ ਫਸ ਕੇ, ਅਗਿਆਨ ਦੇ ਵਿੱਚ, ਮਾਇਆ ਦੇ ਮੋਹ ਵਿੱਚ, ਤ੍ਰਿਗੁਣੀ ਮਾਇਆ ਦੇ ਸੁੱਤਾ ਰਹਿੰਦਾ ਹੈ। ਅਨੰਤ ਜਨਮ ਸੁੱਤੇ ਦੇ ਲੰਘ ਜਾਂਦੇ ਨੇ, ਨਹੀਂ ਜਾਗਦਾ ਹੈ। ਮਾਨਸ ਜਨਮ ਵੀ ਸੁੱਤਾ ਹੀ ਲਗਾ ਦਿੰਦਾ ਹੈ ਵਾਸ਼ਨਾ ਦੇ ਅਧੀਨ, ਇਹਦੇ ਵਿੱਚ ਵੀ ਜਾਗਦਾ ਨਹੀਂ ਹੈ। ਸਤਿਗੁਰਾਂ ਵਾਰ ਵਾਰ ਇਹਨੂੰ ਟੁੰਬਿਆ ਹੈ, ਜਗਾਉਂਦੇ ਨੇ ਸੱਚੇ ਪਾਤਸ਼ਾਹ। ਜਨਮ ਜਨਮ ਕਾ ਸੋਇਆ ਜਾਗ, ਜਿੱਥੇ ਇੰਦਰੀਆਂ ਸੁੱਤੀਆਂ ਪਈਆਂ ਨੇ ਉੱਥੇ ਮਨ ਸੋਇਆ ਮਾਇਆ ਬਿਸਮਾਤ। ਨਰ ਨਰੈਣੀ ਅਮੋਲਕ ਸ਼੍ਰੋਮਣੀ ਮਨੁੱਖਾ ਜਨਮ ਨੂੰ ਪਾ ਕੇ ਵੀ ਇਹ ਮਨ ਜਿਹੜਾ ਹਿਰਦਾ ਅੰਦਰ ਬਿਸਮਾਦ ਅਸਚਰਜ ਬੇਅੰਤ ਪ੍ਰਬਲ ਮਾਇਆ ਦੇ ਵਿੱਚ ਸੌ ਜਾਂਦਾ ਹੈ। ਮਾਇਆ ਦਾ ਐਸਾ ਮੋਹ ਨੀਂਦ ਇਹਨੂੰ ਆਉਂਦੀ ਹੈ, ਜਾਗਦਾ ਹੀ ਨਹੀਂ ਹੈ, ਇਹਦੇ ਵਿੱਚ ਹੀ ਸਾਰੀ ਜ਼ਿੰਦਗੀ ਸੁੱਤਾ ਗਿਆਨ ਦੇ ਬਸ। ਕੀ ਹੈ ਸੰਸਾਰ, ਕੀ ਹੈ ਬ੍ਰਹਮ ਅਕਾਲ ਪੁਰਖ, ਕੀ ਹੈ ਪ੍ਰਲੋਕ ਭਉ ਭਾਵਨੀ ਸ਼ਰਧਾ, ਬਹੁਤ ਘੱਟ ਹੈ, ਬਹੁਤ ਘੱਟ। ਜਿਨ੍ਹਾਂ ਹਿਰਦਿਆਂ ਵਿੱਚ ਬਣ ਜਾਂਦੀ ਹੈ ਉਹ ਜਾਗ ਪੈਂਦੇ ਨੇ। ਜਨਮ ਜਨਮ ਕਾ ਸੋਇਆ ਜਾਗ, ਕੋਲ ਰਹਿੰਦਿਆਂ ਵੀ ਨਹੀਂ ਬਣਦੀ, ਨਹੀਂ ਜਾਗਦਾ ਹੈ। ਜਨਮ ਜਨਮ ਕਾ ਸੋਇਆ ਜਾਗ, ਜਗਾਉਣ ਵਾਲਾ ਕੀ ਹੈ, ਇੱਕੋ ਡੰਕੇ ਦੀ ਚੋਟ ਹੈ ਸ਼ਬਦ ਕੀਰਤਨ। ਜਨਮ ਜਨਮ ਦੇ ਸੁੱਤੇ ਨੂੰ ਜਗਾ ਦਿੰਦਾ ਹੈ ਸ਼ਬਦ ਕੀਰਤਨ। ਜਿਵੇਂ ਚੋਰ ਲੱਗ ਜਾਣ ਘਰ ਵਿੱਚ, ਕੋਈ ਡੰਕਾ ਵਜਾ ਦੇਵੇ, ਕੋਈ ਅਲਾਰਮ ਵੱਜ ਜਾਵੇ, ਉਸ ਵੇਲੇ ਬੰਦਾ ਜਾਗ ਪੈਂਦਾ ਹੈ, ਉੱਠ ਪੈਂਦਾ ਹੈ, ਚੋਰੀ ਨਹੀਂ ਹੁੰਦੀ ਹੈ, ਬਚਾਅ ਹੋ ਜਾਂਦਾ ਹੈ। ਸ਼ਬਦ ਕੀਰਤਨ ਵੀ ਐਸਾ ਹੀ ਹੈ। ਮਨ ਜਿਹੜਾ ਘਿਰਿਆ ਰਹਿੰਦਾ ਹੈ, ਵਿਹੜਿਆ ਰਹਿੰਦਾ ਮਾਇਆ ਦੇ ਮੋਹ ਵਿੱਚ, ਮਾਇਆ ਦੇ ਘੇਰੇ ਵਿੱਚ, ਵਾਸ਼ਨਾ ਵਿੱਚ, ਤ੍ਰਿਸ਼ਨਾ ਵਿੱਚ, ਅਗਿਆਨ ਦੇ ਹਨੇਰੇ ਵਿੱਚ ਸੁੱਤਾ ਪਿਆ ਹੈ, ਜਦੋਂ ਹੀ ਗੁਰੂ ਦੇ ਦਰ 'ਤੇ ਆ ਜਾਂਦਾ,
ਮਨ ਮਾਰ ਕੇ ਤਨ ਨੂੰ ਗੁਰੂ ਦੇ ਹਜ਼ੂਰ ਲਿਆ ਕੇ ਮੱਥਾ ਟੇਕਦਾ, ਮਨ ਮਾਰ ਕੇ ਬੈਠ ਜਾਂਦਾ ਹੈ, ਨਹੀਂ ਲੱਗਦਾ ਹੈ। ਕਹਿੰਦਾ ਛੇਤੀ ਚਾਰ ਕੀਰਤਨ ਹੁੰਦੇ ਵਿੱਚ, ਲੇਕਿਨ ਜਿਹੜਾ ਸਾਂਭ ਲਵੇ ਨਾ ਉੱਠਣ ਦੇਵੇ ਦੇ ਮਗਰ ਨਾ ਲੱਗੇ। ਮਨ ਮਾਰ ਕੇ ਸ਼ਬਦ ਕੀਰਤਨ ਸੁਣਾਉਂਦਾ ਹੈ, ਜਾਗਦਾ ਹੈ, ਡੰਕੇ ਦੀ ਚੋਟ ਵੱਜਦੀ ਹੈ, ਤੁਰ ਹਿਰਦੇ ਤੱਕ ਅਲਾਰਮ ਵੱਜਦਾ ਹੈ, ਸ਼ਬਦ ਕੀਰਤਨ ਜਗਾਉਂਦਾ, ਜਿਵੇਂ ਜਿਵੇਂ ਇਕਾਗਰ ਹੁੰਦਾ ਹੈ ਰਸ ਬਣਦਾ ਹੈ। ਇਹ ਵੀ ਰਸ ਹੈ, ਜਦੋਂ ਪਹਿਲੀ ਵਾਰ ਆਉਂਦਾ ਹੈ ਕੀਰਤਨ ਸੁਣ ਕੇ ਫਿਰ ਹੈਰਾਨ ਹੁੰਦਾ ਬੰਦਾ, ਇਹ ਵੀ ਆਨੰਦ ਹੈ। ਜਨਮ ਜਨਮ ਕਾ ਸੋਇਆ ਜਾਗ ਅੰਦਰ ਨੂੰ ਟੁੰਬ ਦਿੰਦਾ ਹੈ ਗੁਰੂ ਦਾ ਸ਼ਬਦ ਕੀਰਤਨ। ਜਨਮਾਂ ਜਨਮਾਂ ਦਾ ਸੋਇਆ ਸੁੱਤਾ ਹੋਇਆ ਜਾਗ ਪਵੇਗਾ। ਫਿਰ ਮਹਾਰਾਜ ਕਹਿੰਦੇ ਗੁਰਪੂਰੇ ਕੀ ਚਰਨੀ ਲਾਗ, ਪੂਰੇ ਗੁਰਾਂ ਦੇ ਧਿਆਨ ਵਿੱਚ ਆਉਣਾ ਹੈ, ਧਿਆਨ ਵਿੱਚ ਬੈਠਣਾ ਹੈ, ਸਭ ਪਾਸਿਓਂ ਇਕਾਗਰ ਮਨ ਬਿਰਤੀ ਨੂੰ ਹਟਾ ਕੇ ਅੱਗੋਂ ਪਿੱਛੋਂ ਆਸੇ ਪਾਸਿਓਂ, ਫਿਰ ਜਾਗੇਗਾ, ਫਿਰ ਅੰਦਰ ਦੀ ਖੋਜ ਕਰੇਗਾ, ਅੰਤਰਮੁਖ ਹੋਵੇਗਾ। ਪੂਰਿਆਂ ਗੁਰਾਂ ਦੇ ਚਰਨਾਂ ਨਾਲ ਜੁੜ ਕੇ, ਲਾਗ ਤੋਂ ਭਾਵ ਜੁੜਨਾ ਹੁੰਦਾ ਹੈ, ਗੁਰੂ ਦੇ ਚਰਨਾਂ ਨਾਲ ਜੁੜ ਕੇ ਬੈਠ ਕੇ ਸਤਸੰਗਤ ਵਿੱਚ ਜਿੱਥੇ ਕਥਾ ਕੀਰਤਨ ਹੁੰਦਾ ਹੈ। ਗੁਰਪੂਰੇ ਕੀ ਚਰਨੀ ਲਾਗ ਜਨਮ ਜਨਮ ਕਾ ਸੋਇਆ ਜਾਗ, ਮਨ ਸੋਇਆ ਮਾਇਆ ਬਿਸਮਾਲ, ਸੋਇਆ ਵੀ ਭਾਵੇਂ ਉਹਨੇ ਆਪ ਹੀ ਹੈ, ਜਿਨ੍ਹਾਂ ਤੇ ਨਦਰ ਕਰਮ ਹੋ ਜਾਂਦੀ ਹੈ ਉਹਨੂੰ ਜਗਾ ਦਿੰਦਾ ਹੈ ਆਪਣੇ ਚਰਨਾਂ ਨਾਲ, ਗੁਰੂ ਦੇ ਚਰਨਾਂ ਨਾਲ ਜੋੜ ਕੇ ਸੱਚਾ ਪਾਤਸ਼ਾਹ ਅਕਾਲ ਪੁਰਖ ਜਗਾ ਦਿੰਦਾ ਹੈ। ਸੱਚੇ ਪਾਤਸ਼ਾਹ ਦੀ ਕਿਰਪਾ ਜਦੋਂ ਹੋ ਜਾਂਦੀ, ਇਹਨਾਂ ਦੀ ਬਖਸ਼ਿਸ਼ ਹੋ ਜਾਂਦੀ। ਅਗਿਆਨਾ ਲਾਏ ਸਵਾਲਿਆ, ਗੁਰਗਿਆਨਾ ਲਾਏ ਜਗਾ ਵਾਹਿਗੋ, ਗਿਆਨ ਵੀ ਉਹਨੇ ਦਿੱਤਾ। ਗੁਰੂ ਸਾਹਿਬ ਗਿਆਨ ਦੀ ਜਾਗ ਲਾ ਕੇ ਜਗਾ ਦਿੰਦੇ ਨੇ। ਜਨਮ ਜਨਮ ਕਾ ਸੋਇਆ ਜਾਗ, ਪੂਰਿਆਂ ਗੁਰਾਂ ਦੇ ਨਾਲ ਜੁੜ ਕੇ ਬੈਰਾਗ ਹੁੰਦਾ ਹੈ, ਪ੍ਰੇਮ ਪੈਦਾ ਹੁੰਦਾ ਹੈ ਹਿਰਦੇ ਵਿੱਚ, ਬੈਰਾਗ ਉਤਪੰਨ ਹੁੰਦਾ ਹੈ, ਸੰਸਾਰ ਕੀ ਇਹ ਸਮਝ ਪੈਂਦੀ ਹੈ, ਪ੍ਰੇਮ ਬੈਰਾਗ ਪੈਦਾ ਹੋਣ ਤੇ ਨਿਹਾਲ ਹੋ ਜਾਂਦਾ, ਜਨਮਾਂ ਜਨਮਾਂ ਦੀ ਸੁੱਤੀ ਹੋਈ ਬਿਰਤੀ ਜਾਗ ਪੈਂਦੀ ਹੈ। ਪਰ ਉਦੋਂ ਜਦੋਂ ਪੂਰਬਲੇ ਚੰਗੇ ਕੀਤੇ ਹੋਏ ਕਰਮਾਂ ਦਾ ਅੰਕੁਰ ਫੁੱਟਦਾ ਹੈ, ਫਲ ਦੇਣ ਤੇ ਆਉਂਦੇ ਨੇ ਸ਼ੁਭ ਕਰਮ, ਪੁੰਨ ਦਾਨ ਪਹਿਲੇ ਜਨਮਾਂ ਵਿੱਚ ਪਏ ਰਹਿੰਦੇ ਨੇ, ਢਕੇ ਰਹਿੰਦੇ ਨੇ, ਜਦੋਂ ਉਹਨਾਂ ਦਾ ਸਮਾਂ ਆਉਂਦਾ ਫਲ ਦੇਣ ਦਾ, ਅੰਕੁਰ ਫੁੱਟਦਾ ਹੈ, ਫਿਰ ਇਹ ਬਖਸ਼ਿਸ਼ ਹੁੰਦੀ ਹੈ। ਪੂਰੇ ਗੁਰੂ ਦੇ ਨਾਲ ਮਿਲਾਪ ਹੁੰਦਾ, ਪੂਰੇ ਗੁਰੂ ਦੇ ਚਰਨਾਂ ਵਿੱਚ ਆ ਕੇ ਕਥਾ ਕੀਰਤਨ ਸ਼ਬਦ ਕੀਰਤਨ ਰਾਹੀਂ ਨਿਤਨੇਮ ਸੁਣ ਕੇ ਬਾਣੀ ਸੁਣ ਕੇ ਫਿਰ ਇਹ ਜਾਗ ਪੈਂਦੀ ਹੈ ਬਿਰਤੀ, ਜਨਮਾਂ ਜਨਮਾਂ ਦੀ ਸੁੱਤੀ ਹੋਈ ਜਾਗ ਪੈਂਦੀ। ਪੂਰਬ ਕਰਮ ਅੰਕੁਰ ਜਾ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਉਸ ਵੇਲੇ ਨਾਮ ਦਾ ਰਸੀ ਆ ਪੂਰਨ ਪੁਰਖ, ਪੁੱਗੀ ਹੋਈ ਆਤਮਾ ਸਾਧੂ ਮਤ, ਪੂਰੇ ਗੁਰੂ ਦਾ ਇਹ ਵੀ ਭਾਵ, ਭੇਟਿਓ ਪੁਰਖ ਰਸਕ ਬੈਰਾਗੀ, ਹਰ ਵੇਲੇ ਰਸੇ ਹੋਏ ਨੇ ਨਾਮ ਨਾਲ, ਹਰ ਵੇਲੇ ਮੌਤ ਯਾਦ ਕਰਾਉਂਦੇ ਨੇ, ਇਹੀ ਅਸਲ ਬੈਰਾਗ ਹੈ। ਬੈਰਾਗ ਵਿੱਚ ਨੇ ਧੰਨ ਸੱਚੇ ਪਾਤਸ਼ਾਹ ਪੂਰੇ ਗੁਰੂ, ਮਿਟਿਓ ਅੰਧੇਰ ਮਿਲ ਤੁਹਾਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਉਸ ਵੇਲੇ ਮਿਟ ਜਾਂਦਾ ਹੈ ਹਨੇਰਾ, ਗਿਆਨ ਦਾ ਹਨੇਰਾ ਅੰਦਰ ਛਾਇਆ ਹੋਇਆ, ਐਸੇ ਪੂਰੇ ਗੁਰੂ ਨੂੰ ਮਿਲਦਿਆਂ ਹੋਇਆਂ, ਪੂਰਨ ਮਹਾਤਮ ਬ੍ਰਹਮ ਗਿਆਨੀ ਦੀ ਸੰਗਤ ਕੀਤਿਆਂ ਹੋਇਆਂ, ਜਨਮ ਜਨਮ ਕੀ ਸੋਈ ਜਾਗੀ, ਜਨਮਾਂ ਜਨਮਾਂ ਦੀ ਸੁੱਤੀ ਹੋਈ ਹੈ ਬਿਰਤੀ, ਫਿਰ ਜਾਗ ਪੈਂਦੀ ਹੈ, ਨਿਹਾਲ ਹੋ ਜਾਂਦੀ ਹੈ। ਜਨਮ ਜਨਮ ਕਾ ਸੋਇਆ ਜਾਗ, ਜਾਗਣਾ ਵੀ ਉਹੀ ਸਫਲਾ ਹੈ, ਗੁਰਮੁਖਾਂ ਦਾ ਜਾਗਣਾ ਸਫਲਾ ਹੈ। ਜਾਗਤ ਸੋਵਤ ਬਹੁ ਪ੍ਰਕਾਰ, ਗੁਰਮੁਖ ਜਾਗੈ ਸੋਈ ਸਾਰ। ਜਾਗਦੇ ਨੇ ਸੌਂਦੇ ਨੇ ਲੋਕ ਬਹੁਤ ਤਰ੍ਹਾਂ ਨਾਲ, ਆਪੋ ਆਪਣੇ ਤਰੀਕਿਆਂ ਨਾਲ, ਕੋਈ ਦਿਨੇ ਸੌਂਦਾ ਹੈ ਰਾਤ ਨੂੰ ਜਾਗਦਾ ਹੈ, ਕੋਈ ਰਾਤ ਨੂੰ ਸੌਂਦੇ ਨੇ, ਬਹੁਤਾਤ ਲੋਕ, ਬਹੁਤੀ ਦੁਨੀਆ,
ਦਿਨੇ ਜਾਗਦੀ ਹੈ। ਬਹੁਤ ਤਰ੍ਹਾਂ ਦਾ ਸੋਣਾ ਜਾਗਣਾ ਹੈ। ਕਈ ਕਈ ਲੋਕ ਰਾਤ ਨੂੰ ਜਾਗਦੇ ਨੇ, ਚੋਰ ਜਾਗਦੇ ਨੇ, ਪਾਮਰ ਪੁਰਸ਼ ਜਾਗਦੇ ਨੇ, ਵਿਸ਼ਈ ਪੁਰਸ਼ ਵੇਸਵਾਵਾਂ ਜਾਗਦੀਆਂ ਨੇ, ਉਹਨਾਂ ਦੇ ਅੱਡੇ ਖੁੱਲੇ ਹੁੰਦੇ ਨੇ। ਚੋਰ ਜਾਗਦੇ ਨੇ, ਡਾਕੂ ਧਾੜਾ ਮਾਰਨ ਵਾਲੇ ਲੋਕ ਬਹੁਤ ਲੋਕ ਜਾਗਦੇ ਨੇ, ਪਰ ਦੇਖਣ ਜਿਹੜੇ ਚੌਥੇ ਪੈਰ ਜਾਗਦੇ ਨੇ, ਜੋਗੀ ਜੁੜਨ ਵਾਲੇ ਗੁਰਮੁਖ, ਉਹਨਾਂ ਦਾ ਜਾਗਣਾ ਸਫਲਾ ਹੈ, ਪ੍ਰਵਾਨ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਉਹ ਹੀ ਜਾਗਦੇ ਨੇ ਜਿਨ੍ਹਾਂ ਨੂੰ ਪਹਿਲਾਂ ਮਾਇਆ ਦੇ ਮੋਹ ਦੀ ਨੀਂਦ ਵਿੱਚੋਂ ਉਠਾਇਆ ਗੁਰਾਂ ਨੇ। ਚੌਥੇ ਪੈਰ ਵੀ ਉਹ ਹੀ ਜਾਗਦੇ ਨੇ, ਸੁਚੇਤ ਉਹ ਹੀ ਨੇ ਗੁਰਮੁਖ, ਉਹਨਾਂ ਦਾ ਜਾਗਣਾ ਸਭ ਤੋਂ ਸ਼੍ਰੋਮਣੀ ਹੈ, ਪ੍ਰਵਾਨ ਹੈ। ਤਾਂ ਹੀ ਕਿਹਾ ਹੈ, ਜੇ ਪਹਿਲਾਂ ਮਾਇਆ ਦੀ ਮੋਹ ਦੀ ਨੀਂਦ ਵਿੱਚ ਸੰਸਾਰ ਦੀ ਸਮਝ ਪਵੇਗੀ, ਜਿਹਨੂੰ ਪੈ ਜਾਂਦੀ ਉਹ ਗੁਰਮੁਖ ਬਣ ਜਾਂਦਾ ਹੈ, ਉਹ ਹੀ ਅੰਮ੍ਰਿਤ ਵੇਲੇ ਜਾਗੇਗਾ। ਚੌਥਾ ਪੈਰ, ਪਹਿਲਾ ਪੈਰ ਹੈ ਸਭ ਕੋਈ ਜਾਗਾ, ਦੂਜਾ ਪੈਰ ਹੈ ਭੋਗੀ, ਤੀਜਾ ਪੈਰ ਹੈ ਤਸਕਰ ਜਾਗਾ, ਚੌਥਾ ਪੈਰ ਹੈ ਜੋਗੀ। ਜੋਗੀ ਤੋਂ ਭਾਵ ਜੁੜਨ ਵਾਲੇ, ਨਿਤਨੇਮ ਕਰਨ ਵਾਲੇ, ਮੂਲ ਮੰਤਰ ਗੁਰਮੰਤਰ ਨਾਮ ਦਾ ਅਭਿਆਸ ਕਰਨ ਵਾਲੇ, ਇਸ਼ਨਾਨ ਕਰਕੇ ਅੰਮ੍ਰਿਤ ਵੇਲੇ। ਜਾਗਤ ਸੋਵਤ ਬਹੁ ਪ੍ਰਕਾਰ, ਗੁਰਮੁਖ ਜਾਗੈ ਸੋਈ ਸਾ। ਗੁਰਮੁਖਾਂ ਦਾ ਜਾਗਣਾ ਸ਼੍ਰੋਮਣੀ ਹੈ, ਉੱਤਮ ਹੈ, ਫਲਦਾਇਕ ਹੈ, ਨਿਹਾਲ ਹੋ ਜਾਂਦੇ ਨੇ ਉਹ। ਜਨਮ ਜਨਮ ਕਾ ਸੋਇਆ ਜਾਗ, ਜਨਮਾਂ ਜਨਮਾਂ ਦਾ ਸੁੱਤਾ ਫਿਰ ਮਨ ਜਾਗ ਪਵੇਗਾ। ਉਹੀ ਕੀਰਤਨ ਦੇ ਨਾਲ ਵੀ ਉਹੀ ਜੁੜੇਗਾ ਨਾ, ਜਿਹੜਾ ਅੰਮ੍ਰਿਤ ਵੇਲੇ ਉੱਠੇਗਾ ਉੱਦਮ ਨਾਲ, ਉੱਥੇ ਕੀਰਤਨ ਦਾ ਵੀ ਲਾਹਾ ਲੈ ਲਵੇਗਾ, ਲਾਈਵ ਲੈ ਲਵੇਗਾ। ਇੱਥੇ ਨਹੀਂ ਆਵੇਗਾ ਤਾਂ ਲਾਈਵ ਬੈਠ ਕੇ ਨਿਤਨੇਮ ਕਰਨ ਤੋਂ ਬਾਅਦ ਆਸਾ ਦੀ ਵਾਰ ਦਾ ਕੀਰਤਨ ਕਥਾ ਉਹ ਘਰ ਵੀ ਸੁਣ ਲਵੇ। ਜਨਮ ਜਨਮ ਕਾ ਸੋਇਆ ਜਾਗ, ਹਰ ਹਰ ਜਾਪ ਜਪ ਲਾ। ਧੰਨ ਗੁਰੂ ਅਰਜਨ ਦੇਵ ਸਾਹਿਬ ਕਿੰਨੀ ਸੋਹਣੀ ਪ੍ਰੇਰਨਾ ਦੇ ਦਿੰਦੇ ਨੇ ਠੇਠ ਸਿੱਧੇ ਸ਼ਬਦਾਂ ਵਿੱਚ। ਇਹ ਮਨੁੱਖ ਹਰ ਹਰ ਜਾਪ ਜਪ ਲਾ, ਜੋ ਹਰੀ ਹਰ ਇੱਕ ਜਗ੍ਹਾ 'ਤੇ ਵਿਆਪਕ ਹੈ, ਹਰ ਵੇਲੇ ਹਾਜ਼ਰ ਨਾਜ਼ਰ ਹੈ, ਉਹ ਵਾਹਿਗੁਰੂ ਵਾਹਿਗੁਰੂ ਦਾ ਜਾਪ, ਗੁਰੂ ਦੇ ਚਰਨਾਂ ਨਾਲ ਲਾ ਕੇ ਜੋ ਤੈਨੂੰ ਨਾਮ ਮਿਲਿਆ ਜਪ ਲੈ, ਨਾਮ ਲੈ ਕੇ ਜਪ ਲੈ, ਤੇ ਇੱਥੋਂ ਜਪਿਆ ਜਾਂਦਾ ਹੈ। ਦੇਰ ਨਾ ਕਰ, ਯੱਕਾਂ ਤੱਕਾਂ ਵਿੱਚ ਨਾ ਪੈ, ਸੋਚਾਂ ਵਿੱਚ ਨਾ ਪੈ, ਹਰ ਜਾਪ ਜਪ ਲੈ। ਜਾਪ ਹੁੰਦਾ ਵਾਰ ਵਾਰ ਇੱਕੋ ਸ਼ਬਦ ਦਾ ਉਹਨੂੰ ਰਟਨ ਕਰਨਾ, ਰਿਪੀਟ ਕਰਨਾ। ਜਾਪ ਜਪ ਲੈ ਵਾਹਿਗੁਰੂ ਵਾਹਿਗੁਰੂ, ਮੂਲ ਮੰਤਰ ਗੁਰਮੰਤਰ ਇਹ ਜਾਪ ਜਪ ਲੈ, ਤੇ ਇੱਥੋਂ ਜਪਿਆ ਜਾਂਦਾ। ਸਮਾਂ ਹੈ ਤੇਰੇ ਕੋਲ, ਕਿਉਂ ਇਹ ਤੇਰਾ ਅਵਸਰ ਏ ਤੇਰੀ ਬਾਰ, ਘੱਟ ਭੀਤਰ ਤੂੰ ਦੇਖ ਵਿਚਾਰ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾ। ਭਗਤ ਕਬੀਰ ਸਾਹਿਬ, ਇਹੀ ਲਾਹਾ ਮਾਨਸ ਜਨਮ ਦਾ ਸਭ ਤੋਂ ਵੱਡਾ, ਮਤਾ ਭੁੱਲ ਜਿਓ ਇਹ ਗੱਲ। ਹਰ ਹਰ ਜਾਪ ਜਪ ਲਾ, ਗੁਰ ਕਿਰਪਾ ਤੇ ਹਿਰਦੈ ਵਾਸਾ, ਭਉ ਜਲ ਪਾਰ ਪਰਲਾ ਰਹਾਓ। ਮਹਾਰਾਜ ਜੀ ਬਖਸ਼ਿਸ਼ ਕਰਦੇ, ਗੁਰੂ ਦੀ ਕਿਰਪਾ ਨਾਲ, ਹਾਂ ਗੁਰੂ ਨਾਲ ਜੁੜ ਕੇ ਗੁਰੂ ਦੇ ਕੋਲੋਂ ਲੈ ਕੇ ਜਪਣਾ ਵਾ, ਤੇ ਜਦੋਂ ਜਪੇਗਾ ਜਪਦਿਆ ਉਦਮ ਕਰੇਂਦਿਆ, ਜੀਓ ਤੂੰ ਕਮਾਵਦਿਆਂ ਸੁਖ ਭੁੰਚ, ਧਿਆਏ ਦਿਆ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਫਿਰ ਇੱਕ ਦਿਨ ਮਹਾਰਾਜ ਦੀ ਕਿਰਪਾ ਹੋਵੇ, ਅਰਦਾਸਾਂ ਵੀ ਕਰਨੀਆਂ ਨੇ ਨਾਲ, ਜਪਦਿਆਂ ਹੋਇਆ ਨਹੀਂ ਲੱਗਦਾ ਤੇ ਕੋਈ ਗੱਲ ਨਹੀਂ ਲੱਗਾ, ਮਨ ਇਹ ਨਹੀਂ ਹਟੀ ਜਾਣਾ ਵਾ, ਸਤਿਗੁਰਾਂ ਦੇ ਅੱਗੇ ਅਰਦਾਸਾਂ ਕਰਨੀਆਂ ਨੇ। ਮਹਾਰਾਜ ਕਿਰਪਾ ਕਰੋ, ਇਕਾਗਰ ਚਿੱਤ ਬਾਣੀ ਪੜਨ ਦਾ ਬਲ ਬਖਸ਼, ਮਨ ਨੂੰ ਸੱਚੇ ਪਾਤਸ਼ਾਹ ਟਿਕਾ ਦਿਓ, ਅਰਦਾਸ ਕਰਨੀ ਹੈ, ਨਾਮ ਦੀ ਦਾਤ ਦਿਓ, ਹਿਰਦੇ ਵਿੱਚ ਵਸਾ ਦਿਓ ਨਾਮ ਨੂੰ, ਮਨ ਦੀ ਪ੍ਰੀਤ ਗੰਢ ਦਿਓ, ਸੱਚੇ ਪਾਤਸ਼ਾਹ ਕਿਰਪਾ ਕਰੋ। ਵਸ ਮੇਰੇ ਗੋਬਿੰਦਾ, ਵਸ ਮੇਰੇ ਪਿਆਰਿਆ, ਵਸ ਮੇਰੇ ਗੋਬਿੰਦਾ, ਹਰ ਕਰ ਕਿਰਪਾ ਮਨ ਵਸ ਜੀਓ। ਇਹੀ ਅਰਦਾਸ ਕਰਨੀ ਹੈ।
ਸੱਚੇ ਪਾਤਸ਼ਾਹ ਹਿਰਦੇ ਵਿੱਚ ਵਸ ਕਿਰਪਾ ਕਰ ਦਿਓ ਤੁਸੀਂ। ਗੁਰ ਕਿਰਪਾ ਤੇ ਹਿਰਦਾ ਵਸ, ਜਦੋਂ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ ਫਿਰ ਹਿਰਦੇ ਵਿੱਚ ਇੱਕ ਰਸ ਟਿਕ ਜਾਂਦਾ, ਨਾ ਵਸ ਜਾਂਦਾ, ਰਸ ਹੀ ਰਸ ਪੈਦਾ ਹੋ ਜਾਂਦਾ ਜਿਵੇਂ ਜਿਵੇਂ ਇਕਾਗਰ ਹੁੰਦਾ। ਭੌਜਲ ਪਾਰ ਪਰਲਾ, ਫਿਰ ਇਹ ਭੌਜਲ ਸੰਸਾਰ ਸਮੁੰਦਰ ਤੋਂ ਪਾਰ ਪਰਲਾ ਪਾਰ ਪਰ ਲਿਆ ਜਾਵੇਗਾ, ਪਾਰ ਪਰਿਆ ਜਾਵੇਗਾ। ਜਿਨ੍ਹਾਂ ਦੇ ਹਿਰਦੇ ਵਿੱਚ ਵਸ ਜਾਂਦਾ ਹੈ ਉਹ ਹੀ ਮੁਕਤ ਹੁੰਦੇ ਨੇ, ਜਿਉਂਦੇ ਜੀ ਮੁਕਤ ਹੋ ਜਾਂਦੇ ਨੇ, ਬੰਧਨ ਰਹਿਤ ਹੋ ਜਾਂਦੇ ਨੇ। ਇਸ ਕਰਕੇ ਅਰਦਾਸਾਂ ਵੀ ਕਰਨੀਆਂ ਨੇ, ਗੁਰੂ ਦੇ ਹਿਰਦੇ ਵਿੱਚ ਵਸਾ ਦਿਓ ਮਰ, ਸੱਚੇ ਪਾਤਸ਼ਾਹ ਸਾਡੇ ਮਨ ਵਿੱਚ ਵਸਾ ਦਿਓ ਨਾਮ ਨੂੰ। ਜਿਨ੍ਹਾਂ ਦੇ ਹਿਰਦੇ ਵਿੱਚ ਵਸਿਆ ਮੁਕਤ ਹੋ ਜਾਂਦੇ, ਦੋਵੇਂ ਲੋਕ ਪ੍ਰਲੋਕ ਸੁਹੇਲਾ ਹੋ ਜਾਂਦਾ ਉਹਨਾਂ ਦਾ। ਮੁਖੋਂ ਹਰ ਹਰ ਸਭ ਕੋ ਕਰੈ ਵਿਰਲਾ ਹਿਰਦਾ ਵਸਾਇਆ, ਨਾਨਕ ਜਿਨ ਕਹਿ ਹਿਰਦਾ ਵਸਿਆ ਮੋਖ ਮੁਕਤ ਨਹੀਂ ਪਾਇਆ। ਧੰਨ ਗੁਰੂ ਅਮਰਦਾਸ, ਹਿਰਦੇ ਵਿੱਚ ਵਸ ਜਾਂਦਾ ਉਦੋਂ ਨਿਹਾਲ ਹੋ ਜਾਂਦਾ, ਦੋਵੇਂ ਲੋਕ ਸੁਹੇਲੇ ਹੋ ਜਾਂਦੇ ਨੇ, ਜੰਮਣ ਮਰਨਾਵਾ ਗਾਉਣ ਖਤਮ ਹੋ ਜਾਂਦਾ ਹੈ। ਸਤਿਗੁਰੂ ਕਿਰਪਾ ਕਰਨ, ਮਹਾਰਾਜ ਪ੍ਰੇਰਨਾ ਦੇ ਰਹੇ ਨੇ, ਮਿਹਰ ਕਰਨ ਸੱਚੇ ਪਾਤਸ਼ਾਹ, ਨਾਮ ਦੀ ਦਾਤ ਮੰਗੀਏ, ਹੋਈਆਂ ਭੁੱਲਾਂ ਦੀ ਮੁਆਫ਼ੀ ਬਖਸ਼, ਅੱਗੇ ਤੋਂ ਸਮਰੱਥ ਬਖਸ਼।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ, ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਉਣ ਆਈ ਆ, ਸਬਦੋ ਤੰਗ ਆਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ, ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਾਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹ ਸੁਖੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ

からテレパン。

mojej grudi. ਮੈਂ ਗਰੀਬ ਸੱਚ ਟੇਕ ਤੂੰ ਮੇਰੇ

ਸੱਜਣ ਸੱਚਾ ਪਾਤੇ ਸਾਹੋ ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾਹੋ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾਹੋ ਸਤਨਾਮ

ਸਤਨਾਮ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਵੱਡੀ ਵਡਾਇਆ ਪਾਰ ਤੇਰਾ ਮਰਤਬਾ ਰੰਗ ਪਰੰਗ ਨੇਕਨਾ ਜਾਪਨ ਕਰਤਵਾ ਜੀਆ ਅੰਦਰ ਜੀਆ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤੁਦ ਘਰ ਮਾਣ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤਕਤਾ ਨਾਨਕ ਦਾਸਣ ਦਾਸ ਦਇਆ ਗੈ ਬਿਨਵਤਾ
1: ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਹੈ ਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗੈ ਮਸਕਤ ਕਹਾਰ ਨਾਨਕ ਤੇ ਮੁਖ ਜਿਲੇ ਕੀਤੀ ਛੁੱਟੀ ਨਾ
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

अरदास पाठ कीरत की

जिस पर

रौंद कियो बहु बानी।

कह रविदास भगतिक बाडी अभी का स्यों कहिया जो कारण

कह रविदास भगतिक बाडी अभी कस्यों कहिया।

ਵਾਹਿਗੁਰੂ ਜੀ ਕੀ ਫਤਿਹ। ਸਿਰ ਮਸਤਕ ਰੱਖਿਆ ਪਾਰ ਬ੍ਰਹਮ, ਹਸਤਕਾਇਆ ਰੱਖਿਆ ਪਰਮੇਸ਼ਵਰ, ਆਤਮ ਰੱਖਿਆ ਗੋਪਾਲ ਸਵਾਮੀ, ਧਨ ਚਰਨ ਰੱਖਿਆ ਜਗਦੀਸ਼ਵਰ, ਸਰਬ ਰੱਖਿਆ ਗੁਰਦਿਆਲ, ਭੈ ਦੁਖ ਵਿਨਾਸਨ, ਭਗਤ ਵਸ਼ਲ ਨਾਥ ਨਾਥੇ, ਸ਼ਰਨ ਨਾਨਕ ਪੁਰਖ ਚਿੱਤ ਹੈ, ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਵਨ ਲੱਗਈ ਪਾਰ ਬ੍ਰਹਮ ਸਰਨਾਈ, ਜੋ ਗਿਰਦ ਹਮਾਰੇ ਰਾਮ ਕਾਰ, ਦੁਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵ ਲਾਈ ਰਹਾਉ। ਰੱਖ ਲੀਏ

ਰਾਗ ਆਸਾ ਮਹੱਲਾ ਪਹਿਲਾ ਸੇ ਘਰ ਸੇ ਗੁਰ ਸੇ ਉਪਦੇਸ਼ ਗੁਰ ਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸੋਏ ਚਸਿਆ ਘੜੀਆ ਪਹਿਰਾ ਤਿੱਤੀ ਵਾਰੀ ਮਾਹ ਹੋਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕਿਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਪਵਨ ਚਵਰੋ ਕਰੇ ਸਗਨ ਬੰਦਰਾਏ ਸੂਲ ਅੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਉ ਸਹਿਸਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸਤਵ ਗੰਧ ਇਹ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕਉ ਹੋਏ ਜਾ ਤੇਰਾ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ

को कर संतन की तू रे अंतर जामी पुरख विदाते